0: ਦੇਖਿਆ ਜਿਸ ਆਪ ਦਿਖਾਏ,
1: ਨਾਮ ਤਹਿ ਜਨ ਸੋਚੀ ਪਾਏ,
0: ਸੋ ਅੰਤਰ ਜੋ ਬਾਹਰ ਅਨੰਤ,
1: ਘਟ ਘਟ ਵਿਆਪਰਿਆ ਭਗਵੰਤ,
0: ਕਰਨ ਮਹਿ ਆਕਾਸ਼ ਪਤ ਪਿਆਲ,
1: ਸਰਵ ਲੋਕ ਪੂਰਨ ਮਿਤ ਪਾਲ,
0: ਮਨ ਤਿਨ ਪਰਬਤ ਹੈ ਪਾਰ ਬ੍ਰਹਮ,
1: ਜੈਸੀ ਆਗਿਆ ਤੈਸਾ ਕਰਮ,
0: ਕੌਣ ਪਾਣੀ ਬਹਿ ਸੰਤਰ ਮਾਹੇ,
1: ਚਾਰ ਕੌਣ ਕੈ ਦਿਸ ਸਮਾਏ,
0: ਇਸ ਤੇ ਬਿਨ ਨਹੀਂ ਕੋ ਠਾਉ,
1: ਗੁਰ ਪ੍ਰਸਾਦ ਨਾਨਕ ਸੁਖ ਪਾਉ,
0: ਪ੍ਰਾਨ ਸਿਮਰਤ ਮੈਂ ਦੇਖ,
2: ਸੂਰਨ

0: ਬ੍ਰਹਮ ਕਾ ਨਾਸ
1: ਨਾਨਕ ਤਨ ਮੈਂ ਜੋ ਸਾਸ
0: ਜਨਾ ਕਾ ਫੇਕਮ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਨੇ ਸਭ ਬਚਨ
1: ਸਰਵ ਵਿਆਪੀ ਰਾਮ ਸੰਗ ਰਚਨ
0: ਜਾਤਾ ਤਿਸ ਕੀਏ ਰਹਿਤ
1: ਬਚਨ ਸਾਧੂ ਸਭ ਕਹਿ ਦੋ
0: ਜੋ ਜੋ ਹੋਏ ਸੋਈ ਸੁਖ ਮਾਨੇ
1: ਕਰਨ ਕਰਾਵਨ ਹਰ ਪ੍ਰਭ ਜਾਨੇ
0: ਅੰਤਰ ਬਸੇ ਬਾਰ ਵੀ ਹੋਈ
1: ਨਾਨਕ ਦਰਸ਼ਨ ਦੇ ਸਭ ਹੋਈ
0: ਸਤ ਕੀਆ ਸਭ ਸਤ
1: ਇਸ ਪ੍ਰਾਪਤੇ ਸਗਲੇ ਯਤ ਬਤ
0: ਇਸ ਪਾਵੇ ਤਾ ਕਰੇ ਵਿਸਥਾਰ
1: ਇਸ ਪਾਵੇ ਤਾ ਏਕ ਓੰਕਾਰ
0: ਅਨੇਕ ਕਲਾ ਲਖੀ ਨਾ ਜਾਏ
1: ਜਿਸ ਪਾਵੇ ਤੇ ਲੈ ਮਲਾਏ
0: ਕਵਨ ਨਿਕਟ ਕਵਨ ਕਹੀਏ ਦੂਰ
1: ਆਪੇ ਆਪ ਆਪ ਮਰਭੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਮ ਰਹਿ ਜਨ ਆਪ ਜਾਏ
0: ਸਰਬ ਭੂਤ ਆਪ ਵਰਤਾਰਾ

0: ਆਗਿਆ ਆਵੇ ਆਗਿਆ ਜਾਏ
1: ਨਾ ਜਾ ਪਾਵੇ ਦਾ ਲੈ ਸਮਾਏ
0: ਇਸ ਤੇ ਹੋਏ ਸੋ ਨਾਹੀ ਬੁਰਾ
2: ਆਪ
0: ਲਾ ਕਰਤੂਤ ਅਤਨੀਕੀ
2: ਆਪਣੇ ਜੀ ਕੀ
0: ਤਾਰੀ ਸਭ ਸਾਚ
1: ਆਪਣ ਸੰਗ ਰਾਜ
0: ਬਾਕੀ ਗਤਮਤ ਕਹੀ ਨਾ ਜਾਏ
1: ਦੂਸਰ ਹੋਏ ਨਾ ਸੋਚੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ
1: ਬਰਬਰ ਸਾਧ ਮਾਨ ਕਿਉ ਜਾਨ
0: ਜੋ ਜਾਣੇ ਤੇ ਸਦਾ ਸੁਖ ਹੋਏ
1: ਆਪ ਲਾਏ ਲੈ ਬਸ ਹੋਏ
0: ਉਹ ਧਨਵੰਤ ਕਲਵੰਤ ਪਤਵੰਤ
2: ਜੀਵਨ ਮੁਕਤ ਜਿਸ ਦੇ ਭਗਵੰਤ ਤਨ
0: ਤਨ ਤਨ ਜਨ ਆਇਆ
1: ਜਿਸ ਪਰ ਸਾਧ ਜਗਤ ਆਇਆ
0: ਜਨ ਆਵਨ ਕਾ ਇਹੋ ਸੁਆਉ
2: ਜਨ ਕੇ ਸੰਗ ਚਿਤਿਆ

0: ਸਗਲ ਮਤਾਤ ਕੇਵਲ ਹਰ ਨਾਮ
1: ਕੋਟ
0: ਅਪਰਾਧ ਸਾਧ ਸੰਗ ਮਿਟੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।

ਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ।

ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ

ਸੱਚ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਵਡਿਆਈਆਂ।

ਵਾਹਿਗੁਰੂ ਜੀ ਕੀ ਫਤਿਹ। ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਦੇ ਨਾਲ ਗੁਰੂ ਚਰਨਾਂ ਅੰਦਰ ਬੈਠ ਕੇ ਆਪ ਜੀ ਨੇ ਇਲਾਹੀ ਬਾਣੀ ਗੌੜੀ ਸੁਖਮਨੀ ਸਾਹਿਬ ਜੀ ਦੇ ਜਾਪ, ਆਨੰਦ ਸਾਹਿਬ ਅਰਦਾਸ, ਪਾਵਨ ਹੁਕਮਨਾਮਾ ਬੜੇ ਪਿਆਰ ਸਤਿਕਾਰ ਉਮਾ ਦੇ ਨਾਲ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕਿ ਇਸੇ ਤਰ੍ਹਾਂ ਹੀ ਇਹ ਸਤਸੰਗਤ ਬਣੀ ਰਹੇ। ਮਹਾਰਾਜ ਉਦਮ ਬਖਸ਼ਣ, ਚੜ੍ਹਦੀ ਕਲਾ ਕਰਨ। ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਬਚਨ ਕਰਦੇ ਨੇ ਕਿ ਬੰਦੇ ਦਾ ਹੀ ਭੁਲੇਖਾ ਹੈ ਕਿ ਮੈਂ ਆਹ ਕਰਦਾ, ਮੈਂ ਉਹ ਕਰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਾਰਨ ਕਰਾਉਣ ਵਾਲਾ ਉਹ ਆਪ ਹੀ ਹੈ, ਸਿਰਫ ਮਨੁੱਖ ਤੇ ਇੰਜ ਹੈ ਵੀ ਇੱਕ ਜਿਵੇਂ ਮਦਾਰੀ ਦੇ ਹੱਥ ਕੱਠ ਪੁਤਲੀਆਂ ਹੁੰਦੀਆਂ ਅਤੇ ਉਹ ਨਚਾ ਲੈਂਦਾ ਆਪ ਹੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਾਠ ਕੀ ਤਰੀ ਕਹਾਂ ਕਰੈ ਬਪਰੀ, ਖਿਲਾਵਨ ਹਾਰੋ ਜਾਣੇ। ਇਹ ਜਿੱਦਾਂ ਜਗਤ ਦਾ ਤਮਾਸ਼ਾ ਨਾ, ਬੰਦਾ ਕਹਿੰਦਾ ਜੀ ਮੈਂ ਆਹ ਕਰ ਰਿਹਾ, ਉਹ ਕਰ ਰਿਹਾ। ਇਹ ਤਾਂ ਉਹਦੇ ਅੱਗੇ ਅਰਦਾਸ ਕਰੀਏ, ਮਹਾਰਾਜ ਤੇਰੀਆਂ ਕੱਠ ਪੁਤਲੀਆਂ, ਤੇਰੇ ਹੱਥ ਡੋਰਾਂ, ਤੂੰ ਪਤਾ ਨਹੀਂ ਕਦੋਂ ਸਾਨੂੰ ਕਿਹੜੇ ਪਾਸਿਓਂ ਕਿੱਦਾਂ ਨਚਾ ਦਿੰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਜੀਵ ਇੱਦਾਂ ਦੀ ਭਾਵਨਾ ਨਾਲ ਉਹਨੂੰ ਸਮਝ ਲੈਂਦਾ ਨਾ, ਉਹ ਜੀਵਨ ਦੀ ਅਸਲੀ ਖੇਡ ਨੂੰ ਵੀ, ਜੀਵਨ ਦੇ ਅਸਲੀ ਮਕਸਦ ਨੂੰ ਵੀ ਉਹੀ ਸਮਝਦਾ ਹੈ। ਸੋ ਸਾਧ ਸੰਗਤ ਜੀ, ਐਸੀ ਭਾਵਨਾ ਗੁਰੂ ਸਾਹਿਬ ਜੀ ਦੀ ਬਾਣੀ ਸਾਡੀ ਬਣਾਉਂਦੀ ਹੈ ਕਿ ਹਰ ਵੇਲੇ ਹੀ ਆਖਿਆ ਕਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ। ਮੇਰਾ ਕੁਝ ਨਹੀਂ ਹੈਗਾ ਮਹਾਰਾਜ, ਸਭ ਕੁਝ ਤੁਹਾਡਾ ਹੀ ਹੈ ਮਹਾਰਾਜ। ਗੁਰੂ ਘਰ ਮੈਂ ਨਹੀਂ ਸੀ ਆ ਸਕਦਾ, ਤੁਸੀਂ ਲੈ ਕੇ ਆਏ ਮਹਾਰਾਜ। ਮੈਂ ਸੇਵਾ ਨਹੀਂ ਸੀ ਕਰ ਸਕਦਾ, ਤੁਸੀਂ ਆਪ ਕਰਾਈ। ਕਈ ਵੀਰ ਜਦੋਂ ਕਹਿੰਦੇ ਜਿੰਨਾ ਚਿਰ ਜ਼ਿੰਦਗੀ ਹੈਗੀ ਸੇਵਾ ਕਰਾਂਗੇ, ਅਤੇ ਪਰ ਮਹਾਰਾਜ ਅੱਗੇ ਤਾਂ ਇਹ ਆਖਿਆ ਕਰੀਏ, ਮਹਾਰਾਜ ਜਿੰਨਾ ਚਿਰ ਤੂੰ ਕਰਾਵੇਂ ਤਾਂ ਮੈਂ ਕਰ ਸਕਦਾ। ਬਸ ਸ਼ਬਦਾਂ ਦੀ ਖੇਡ ਹੈ, ਖੇਡ ਸਾਰੀ ਭਾਵਨਾ ਦੀ ਹੈ। ਕਈ ਵਾਰੀ ਸਾਡੇ ਸ਼ਬਦ ਹਉਮੈ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਆ ਜੋ ਗੁਰੂ ਨੂੰ ਚੰਗੇ ਨਹੀਂ ਲੱਗਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਕੋਲ ਆਵੇਂ, ਮੰਗਣਾ ਕੀ ਹੈ ਇਹ ਵੀ ਸਾਨੂੰ ਦੱਸਿਆ, ਪਹਿਰਾਵਾ ਕਿਵੇਂ ਦਾ ਪਾਉਣਾ ਇਹ ਵੀ ਸਾਨੂੰ ਦੱਸਿਆ, ਬੋਲਣਾ ਕਿਵੇਂ ਦਾ ਇਹ ਵੀ ਸਾਨੂੰ ਦੱਸਿਆ, ਰਹਿਣਾ ਕਿਵੇਂ ਦਾ ਇਹ ਵੀ ਸਾਨੂੰ ਦੱਸਿਆ। ਸਾਧ ਸੰਗਤ ਜਿਹੜੀ ਇਹ ਬਾਣੀ ਹੈ ਨਾ, ਇਹਨੇ ਤਾਂ ਸਾਨੂੰ ਇੱਕ ਮਾਰਗ ਦੱਸਿਆ, ਉਹ ਮਾਰਗ ਵੱਖਰਾ ਵਾ, ਥੋੜ੍ਹਾ ਜਿਹਾ ਔਖਾ ਥੋੜ੍ਹਾ ਜਿਹਾ। ਮਹਾਰਾਜ ਕਹਿੰਦੇ ਕਈ ਵਾਰ ਬੰਦਾ ਸੋਚਦਾ ਵੀ ਤੁਰੀ ਵੀ ਜਾਵਾਂ ਉੱਧਰ, ਅਰਦਾਸਾਂ ਵੀ ਕਰੀ ਜਾਵਾਂ। ਭਾਈ ਗੁਰਦਾਸ ਜੀ ਕਹਿੰਦੇ ਦਵਾਈ ਵੀ ਲਈ ਆ, ਪਰਹੇਜ ਨਾ ਰੱਖੀ ਤਾਂ ਗੱਲ ਨਹੀਂ ਬਣਨੀ। ਜੇ ਗੁਰੂ ਕੋਲ ਆਉਣੇ ਆ, ਗੁਰੂ ਦੀ ਸੋਝੀ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਧਾ ਜਿਹੜਾ ਮਾਰਗ ਹੈ ਨਾ, ਗੁਰਮੁਖ ਗਾਡੀ ਰਾਹ ਚਲਾਇਆ, ਜਿਹੜਾ ਰਾਹ ਉਹਨੇ ਪਾਇਆ, ਅਤੇ ਇਸੇ ਕਰਕੇ ਪੰਥ ਜਿਹੜਾ ਇਹ ਰਾਹ ਵਾ, ਇਹ ਸਾਡਾ ਇਹ ਫਰਜ਼ ਬਣਦਾ ਵੀ ਉਹ ਰਾਹ ਨੂੰ ਸਮਝੀਏ। ਆਪਾਂ ਨੈਵੀਗੇਸ਼ਨ ਲਾ ਲੈਂਦੇ ਨਾ, ਉੱਥੇ GPS ਲਾ ਲੈਂਦੇ ਜੀ, ਇੱਥੇ ਜਾਣਾ ਆਪਾਂ, ਬੈਲਵਿਊ ਚੱਲੇ, ਆਪਾਂ ਸਿਆਟਲ ਚੱਲੇ ਹਾਂ, ਅਤੇ ਸਾਨੂੰ ਰਾਹ ਦੇ ਵਿੱਚ ਹੀ ਕਈ ਵਾਰੀ ਉਹ ਲਾਲ ਲਾਈਨ ਆਉਂਦਾ ਵੀ ਇੱਧਰ ਟ੍ਰੈਫਿਕ ਬੜਾ, ਇੱਧਰ ਦੀ ਚੱਲ ਜਾਓ, ਇੱਧਰ ਦੀ ਚੱਲ ਜਾਓ। ਮਹਾਰਾਜ ਵੀ ਇੱਦਾਂ ਸਾਨੂੰ ਡਾਇਰੈਕਸ਼ਨ ਦਿੰਦੇ, ਅਤੇ ਡਾਇਰੈਕਸ਼ਨ ਉਹਨੂੰ ਹੀ ਦਿੰਦੇ ਜਿਹੜਾ ਭਾਵਨਾ ਲੈ ਕੇ ਆਊਗਾ, ਜਿਹਨੇ ਸਟਾਰਟ ਕੀਤਾ ਵੀ ਮੈਂ ਵੇਖਣਾ ਸਕਰੀਨ ਦੇ ਉੱਪਰ, ਜਿਹਨੇ ਵੇਖਣਾ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਜਾ ਕੇ ਅੱਜ ਪੁੱਛਣਾ ਕੁਝ, ਅਤੇ ਜੇ ਤਾਂ ਸਾਧ ਸੰਗਤ ਸਿਰ ਮੱਥਾ ਟੇਕ ਕੇ ਚਲੇ ਗਏ, ਆ ਗਏ, ਚਲੇ ਗਿਆ। ਮਹਾਰਾਜ ਕਹਿੰਦੇ ਇਹ ਤਾਂ ਕਈ ਜਨਮਾਂ ਦਾ ਖੇਡ ਹੈ, ਕਈ ਆਈ ਜਾਂਦੇ, ਕਈ ਜਾਈ ਜਾਂਦੇ। ਜੇਕਰ ਕੁਝ ਸਮਝਣਾ ਹੈ ਉਹਦੇ ਲਈ ਤੈਨੂੰ ਸਾਵਧਾਨ ਇਕਾਗਰ ਚੀਤ ਹੋਣਾ ਪੈਣਾ। ਜੇ ਤੈਨੂੰ ਸਮਝ ਪੈ ਗਈ ਨਾ ਜਿੱਦਣ, ਉੱਦਣ ਫਿਰ ਗੱਲ ਹੀ ਕੁਝ ਹੋਰ ਹੋ ਜਾਣੀ ਹੈ। ਉੱਦਣ ਤਾਂ ਮਹਾਰਾਜ ਨੇ ਆਖਿਆ ਭਗਤਾਂ ਕੀ ਚਾਲ ਨਿਰਾਲੀ, ਚਾਲ ਹੀ ਨਿਰਾਲੀ ਹੋ ਜਾਂਦੀ ਹੈ, ਚਾਲਾਂ ਨਿਰਾਲੀ ਭਗਤਾਂ ਕੇਰੀ। ਫਿਰ ਅੱਗੇ ਆਖਿਆ ਬਿਖਮ ਮਾਰਗ ਚੱਲਣਾ, ਔਖਾ ਨਾ ਔਖਾ ਮਾਰਗ ਹੈ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਦਾਂ ਹੈ, ਪਰ ਤੂੰ ਟੇਢਾ ਚੱਲ ਰਿਹਾ, ਚਲਤ ਕੱਤ ਟੇਢੇ ਟੇਢੇ ਟੇਢੇ।
ਸਤਿਗੁਰੂ ਪਾਤਸ਼ਾਹ ਕਹਿੰਦੇ ਟੇਢੇ ਤੋਂ ਸਿੱਧਾ ਹੋ ਕੇ ਚੱਲ, ਗੁਰੂ ਆਪ ਬਖਸ਼ਿਸ਼ ਕਰਦਾ, ਆਪ ਬਾਂਹ ਫੜਦਾ। ਆ ਜਿਹੜਾ ਆਖਿਆ ਨਾ ਵੀ ਉਹ ਕਰੋੜਾਂ ਕਦਮ ਅੱਗੋਂ ਲੈਣ ਆ ਜਾਂਦਾ, ਉਹਨੂੰ ਹੀ ਲੈਣ ਆਉਂਦਾ ਜਿਹੜਾ ਉਹਦੇ ਰਾਹ ਨੂੰ ਫੜਦਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਸਭਨਾਂ ਦੀ ਭਾਵਨਾ ਕੀਤੀ ਹੋਈ ਅਰਦਾਸ ਪੜ੍ਹੀ ਹੋਈ ਬਾਣੀ ਲਿਖੇ ਲਾਉਣ, ਮਹਾਰਾਜ ਆਪਣੇ ਚਰਨਾਂ ਨਾਲ ਜੋੜ ਲੈਣ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਅਸੀਸ ਬਖਸ਼ੋ ਜੀ ਭੁੱਲ ਚੁੱਕ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀਓ, ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਣਾਖਸ ਦਸਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦਿਓ ਮੁਕਲਾਇਆ, ਜਨ ਨਾਨਕ ਆਸਾ ਹਰ ਸੇਵਿਆ, ਅੰਤ ਲਾਈ ਛਡਾਇਆ,

ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਾਕੂ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਉਹ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗਾ ਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈਸਰ ਬਸੰਭਾਲੇ ਵਾਜੇ ਤੇਰੇ ਨਾਦ ਅਨੇਕਾ ਸੰਖਾ ਕੀਤੇ ਤੇਰੇ ਬਾਵਣ ਹਾਰੇ

ਗਾਵਣ ਤਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਸ ਵਾਰੀ ਗਾਵਣ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਆਉਂਦਰ ਨਾਲੇ ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀ ਅਮਨ ਮੋਹਣ ਸੁਰਗਾ ਮਤ ਪਿਆਲੇ

ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਚੰ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਿਨਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ।

ਕਰਨ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਉਹ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ।

ਹਰ ਕੇ ਜਾਣੂ ਸਤਿਗੁਰ ਸਤਿਪੁਰਖਾਉ ਬਿਨੋ ਕਰੂੰ ਗੁਰਪਾਸੋ ਹਮ ਕੀਰੇ ਕਿਰਮਉ ਸਤਿਗੁਰੁ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਰ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸੇ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸੋ ਰਾ ਗੂਜਰੀ ਮਹੱਲਾ ਪੰਜਵਾਂ।

ਇੱਕ ਕਰ ਧਰਿਆ। ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਖੀ ਕਾਸ਼ਟ ਹਰਿਆ ਰਹਾਓ। ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨ ਕਿਸ ਕੀ ਧਰਿਆ ਸਿਰ।

ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ, ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ, ਹਰ ਸੱਚੇ ਸਿਰਜਣ ਹਾਰਾ। ਸਭ ਜੀਤ ਮਾਡੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋਖ ਜੀ, ਸਭ ਦੁੱਖ ਵਿਸਾਰਨ ਹਾਰਾ। ਹਰੇ ਆਪੇ ਠਾਕੁਰ, ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਮਰ ਅੰਤਰ ਜੀ, ਹਰ ਏਕੋ ਪੁਰਖ

ਚਿੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਹੈ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਖੰਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਹੈ ਅਪਰੰਪਰ ਕਰਤਾ ਜੀ ਤੁਜੇ ਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਰ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ।

ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸੇਵਕਾਂ ਨੂੰ

ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ

ਉਤ ਭੁਜ ਖਾਨ ਬਹਰ ਰਤ ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਓ ਕਹੂੰ ਸਿਮਟ ਭ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸੁਜੰਭਵ।

ਪੁਰਾਣ ਘਾਤਾ ਜੇ ਅਸ ਧੋਜ ਤਬ ਸਰਣੀ ਪਰੇ ਤਿਨਕੇ ਦੁਖ ਦੁਖਤ ਹਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ।

ਇੱਕ ਵਾਰ ਚਾਓ ਭਾਈ ਕੋ ਕਹਿ ਚਾਓ ਭਾਈ ਸੰਬਤ ਸਤਰਾ ਸਹਿ ਸਪਣ ਜਾਏ ਅਰਧ ਸਹਿ ਸਪੁਣ ਤੀਨ ਕਹਿ ਜਾਏ ਭਾਦਰਵ ਸੁਧੀ ਅਸ਼ਟਮੀ ਰਵ ਬਾਰਾ ਤੀਰੁਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ ਰੂਪ ਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤੇ ਮਸਤ ਸੁਭ ਮਸਤ ਆਪ ਜੂੰ ਦੋਹਰਾ।

ਸੁਰ ਕੋ ਜਾਹੀ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਇ ਦੋਹਰਾ ਜਬ ਆਏ ਸੁ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭੁ ਕਹਿਤ ਸੁਣਾਏ ਕਾਬਾ ਚ ਦੋਹਰਾ ਤਾੜ ਪਇਓ ਮੈਂ ਜੋਰ ਕਦ ਬਚਨ ਕਹਾ ਸਿਰ ਨਿਆਈ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਾਹਾਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ।

ਸਵਾਮੀ ਸੋ ਕਿਉ ਮਨੁ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਦਾਹੁ ਹਰਨਾਲੇ। ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੁ ਪਾਵੇ।

ਆਧਾਰੋ ਸਤਨਾਮ ਧਰਮੇ ਰਾਓ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ

ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਣਹਲ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ

ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਆ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ। ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕੇ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਲਚਕ ਦਿਖਮਾ ਸਤਿਗੁਰੂ ਗਰੀਬ ਨੂੰ ਸਭ ਦਾ ਪੜ੍ਹਿਆ ਸੁਣਿਆ ਲਿਖੇ ਨੂੰ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਨ ਕਰੀਏ ਸਿੱਖ ਇਤਿਹਾਸ ਦੀ ਕਥਾ ਗਿਆਨੀ ਇੰਦਰ ਸਿੰਘ ਜੀ ਵਾਲਾ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮ ਦਾ

ਹਰੀਰਾਇ ਹਰਿਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਜੋ ਪਾਵਨ ਸਿੱਖ ਇਤਿਹਾਸ ਸੇਵਾ ਪੰਥੀ ਸੰਪਰਦਾ ਜੋ ਮਹਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਰਦਾਨ ਨਾਲ ਭਾਈ ਘਨੱਈਆ ਜੀ ਤੋਂ ਤੁਰੀ ਸੀ, ਉਹ ਸੇਵਾ ਪੰਥੀ ਦੇ ਵਿੱਚ ਕਿੱਥੋਂ ਪ੍ਰਾਰੰਭ ਹੋਈ, ਇਹਦੇ ਬਾਨੀ ਕੌਣ ਸਨ, ਕਿੱਡੇ ਕਿੱਡੇ ਕਿੱਡੇ ਮਹਾਂਪੁਰਸ਼ ਹੋਏ ਨੇ। ਸੋ ਇਹ ਕਵੀ ਜੀ ਗਿਆਨੀ ਗਿਆਨ ਸਿੰਘ ਜੀ ਆਪਣੇ ਸਾਹਮਣੇ ਇਤਿਹਾਸ ਹਿਸਟਰੀ ਰੱਖ ਰਹੇ ਹਨ ਜਿਹੜੀ ਭਾਈ ਘਨੱਈਆ ਜੀ ਤੋਂ ਚੱਲੀ ਹੈ। ਮੁੱਢ ਬਾਨੀ ਇਹ ਜਿਵੇਂ ਭਾਈ ਘਨੱਈਆ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਅਤੇ ਉਹਨਾਂ ਨੇ ਬਖਸ਼ਿਸ਼ ਕੀਤੀ, ਇੱਕ ਰਸ ਅਵਸਥਾ ਬ੍ਰਹਮ ਗਿਆਨ ਦੀ ਬਣੀ। ਫਿਰ ਕੁਝ ਸਮੇਂ ਵਾਸਤੇ ਮਹਾਰਾਜ ਜੀ ਨੇ ਕਿਹਾ, ਜਾਓ ਹੁਣ ਇਹ ਦਾਤ ਜਿਹੜੀ ਭਾਈ ਘਨੱਈਆ ਜੀ ਤੁਹਾਨੂੰ ਭਰੋਸਗੀ ਦੀ ਦਾਤ ਮਿਲੀ ਗੁਰੂ ਘਰ ਤੋਂ, ਇਹ ਜਾ ਕੇ ਵੰਡੋ। ਭਾਵੇਂ ਜੀ ਨਹੀਂ ਕਰਦਾ ਸੀ ਪਰ ਗਏ। ਫਿਰ ਅਟਕ ਦਰਿਆ ਦੇ ਕੋਲ ਆਏ। ਸੋ ਕਿ ਵੇਖ ਕੇ ਰਹਿ ਕੇ ਉੱਥੇ ਜਾ ਕੇ ਧਰਮਸਾਲ ਬਣਵਾਈ ਅਤੇ ਮਹਾਨ ਸਿੱਖੀ ਦਾ ਪ੍ਰਚਾਰ ਕੀਤਾ ਬਹੁਤ ਸੋਹਣੇ ਅਸੂਲਾਂ ਨਾਲ। ਆਪ ਜੀ ਉੱਥੇ ਪ੍ਰਚਾਰ ਕਰਦੇ ਸੀ, ਜਿਹੜੇ ਵੀ ਸਿੱਖ ਆਉਂਦੇ ਸੀ ਉਹਨਾਂ ਨੂੰ ਸੁੰਦਰ ਉਪਦੇਸ਼ ਦਿੰਦੇ ਸੀ। ਕਹਿੰਦੇ ਸੀ ਸਾਡਾ ਪੰਥ ਏਕਦਾ ਹੈ, ਜਲ ਭਰਨ ਵਾਲਾ ਪਿਲਾਉਣ ਵਾਲਾ ਪੀਣ ਵਾਲਾ ਇੱਕੋ ਹੀ ਹੈ, ਵਾਹਿਗੁਰੂ ਅਕਾਲ ਪੁਰਖ ਆਪ ਹੀ ਵਰਤਦਾ ਹੈ। ਅਤੇ ਆਪ ਜੀ ਉਪਦੇਸ਼ ਦਿੰਦੇ ਸੀ ਵੀ ਉਪਦੇਸ਼ ਜਿਹੜਾ ਸਿੱਖੀ ਹੈ, ਜਿਵੇਂ ਸੁਨਿਆਰਾ ਜਿਹੜਾ ਹੁੰਦਾ ਨਾ ਸਰਾਫ, ਸਰਾਫ ਦੇ ਕੋਲ ਜਾ ਕੇ ਸਰਾਫੀ ਸਿੱਖੀ ਜਾਂਦੀ ਹੈ, ਕੇਵਲ ਉਹਦਾ ਉਪਦੇਸ਼ ਸੁਣਨ ਨਾਲ ਗੱਲ ਨਹੀਂ ਬਣਦੀ। ਆਪਣੀ ਜਮਾਤ ਸਾਧੂਆਂ ਨੂੰ ਇਹ ਉਪਦੇਸ਼ ਦਿੰਦੇ ਸੀ ਕਿ ਜਿਵੇਂ ਸਰਾਫ ਦੇ ਕੋਲ ਜਾ ਕੇ ਸਰਾਫੀ ਸੁਨਿਆਰੇ ਤੋਂ ਸੋਨੇ ਨੂੰ ਕਿਵੇਂ ਢਾਲਣਾ, ਕਿਵੇਂ ਕਰਨਾ, ਕੰਮ ਔਖਾ ਵੀ ਹੁੰਦਾ, ਉਹ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਕਰਦਾ ਆਪਣੇ ਹੱਥਾਂ ਨਾਲ ਸਿੱਖਦਾ ਨਹੀਂ ਉਹਨਾਂ ਚਿਰ ਪਤਾ ਨਹੀਂ ਲੱਗਦਾ। ਇਵੇਂ ਕਹਿੰਦੇ ਸੀ ਸਿੱਖੀ ਰਹਿਤ ਕਮਾਉਣੀ ਪੈਂਦੀ ਰਹਿ ਕੇ ਸੇਵਾ, ਨਹੀਂ ਤਾਂ ਇਹ ਮਨ ਜੇ ਉਪਦੇਸ਼ ਇਕੱਲਾ ਸੁਣੀ ਜਾਵੇ ਤਾਂ ਇਹ ਢੀਠ ਹੋ ਜਾਂਦਾ ਹੈ। ਇਹ ਵੀ ਕਹਿੰਦੇ ਹੁੰਦੇ ਸੀ ਆਪਣੇ ਪ੍ਰਚਾਰ ਵਿੱਚ ਕਿ ਜਿਵੇਂ ਠਠਿਆਰਿਆਂ ਦੀ ਬਿੱਲੀ ਹੁੰਦੀ ਹੈ, ਠਠਿਆਰੇ ਲੋਹਾ ਘੜਨ ਵਾਲੇ ਲੋਕ ਜਿਹੜੇ ਲੋਹੇ 'ਤੇ ਲੋਹਾ ਸੱਟਾਂ ਮਾਰੀ ਜਾਂਦੇ ਨੇ ਠਾਹ ਠਾਹ, ਜਿੱਥੇ ਠੰਨ ਠੰਨ ਹੁੰਦੀ ਰਹਿੰਦੀ, ਬਿੱਲੀ ਨੂੰ ਮਾੜਾ ਜਿਹਾ ਖੜਕਾ ਹੋ ਜਾਵੇ ਤਾਂ ਬਿੱਲੀ ਭੱਜ ਤੁਰਦੀ ਹੈ ਆਪਣੇ ਘਰ ਵਿੱਚ, ਅਤੇ ਜਿਹੜੇ ਠਠਿਆਰਿਆਂ ਦੀ ਬਿੱਲੀ ਹੁੰਦੀ ਉਹਦੇ ਕੰਨ ਮਰ ਜਾਂਦੇ ਨੇ ਸੁਣ ਸੁਣ ਕੇ ਨਿੱਤ। ਇਵੇਂ ਭਾਈ ਘਨੱਈਆ ਜੀ ਇਹ ਮਹਾਂਪੁਰਸ਼ ਆਪਣੇ ਨਾਲ ਦੇ ਸਾਧੂ, ਇਸ ਕਰਕੇ ਸੰਪਰਦਾ ਦੇ ਸਾਧੂ ਬੜੇ ਇੱਕ ਦੋ ਇੱਕ ਚੜੰਦੀਆ ਹੋਏ ਨੇ। ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕੇਵਲ ਸੁਣਨ ਨਾਲ ਨਹੀਂ, ਸੇਵਾ ਕਰਨ ਨਾਲ ਬਖਸ਼ਿਸ਼ ਹੁੰਦੀ, ਮਨ ਦਾ ਸੁਭਾਅ ਮਰਦਾ, ਤਨ ਸਾਧਿਆ ਜਾਂਦਾ, ਪਵਿੱਤਰ ਹੁੰਦਾ, ਨਹੀਂ ਤਾਂ ਐਸੀ ਹਾਲਤ ਹੋ ਜਾਂਦੀ, ਇਹ ਢੀਠ ਹੋ ਜਾਂਦਾ ਸਗੋਂ ਸੁਣ ਸੁਣ ਕੇ। ਸੇਵਾ ਕਰਨ ਨਾਲ ਬਖਸ਼ਿਸ਼ ਹੁੰਦੀ, ਕਿਉਂ ਬਹੁਤ ਭਾਰੀ ਉੱਥੇ ਉਪਦੇਸ਼ ਕੀਤਾ ਅਤੇ ਫਿਰ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੇਲਾ ਆਇਆ, ਫਿਰ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਆ ਗਏ, ਟਿਕ ਗਏ। ਉੱਥੇ ਵੀ ਮਹਾਰਾਜ ਨੇ, ਜਿਵੇਂ ਕੱਲ੍ਹ ਆਪਾਂ ਪ੍ਰਸੰਗ ਸਰਵਣ ਕੀਤਾ, ਸੇਵਾ ਉਹੀ ਜਲ ਦੀ ਬਖਸ਼ ਦਿੱਤੀ ਜੋ ਨਵੇਂ ਪਾਤਸ਼ਾਹ ਵੇਲੇ ਕਰਦੇ ਸੀ। ਅਤੇ ਆਪ ਜੀ ਇੱਕ ਰਸ, ਇੱਕ ਡੋਲ ਲਿਆ, ਇੱਕ ਲੱਜ ਲਈ ਹੈ ਰੱਸਾ, ਅਤੇ ਆਪ ਜੀ ਨੇ ਮਸ਼ਕ ਲਈ ਹੈ, ਖਿੱਚ ਕੇ ਪਾਣੀ ਆਪ ਹੀ ਖੂਹ ਦੇ ਵਿੱਚੋਂ ਮਸ਼ਕ ਭਰ ਕੇ ਸਾਰੇ ਥਾਵਾਂ 'ਤੇ ਮਹਾਰਾਜ ਦੇ ਘੋੜਿਆਂ ਨੂੰ ਵੀ ਲੰਗਰ ਵਿੱਚ ਵੀ ਚਾਹੀਦਾ, ਸੰਗਤਾਂ ਨੂੰ ਪੰਗਤ ਵਿੱਚ ਵੀ ਵਰਤਾਉਂਦੇ ਨੇ ਸਾਰੇ ਥਾਵਾਂ 'ਤੇ। ਅਤੇ ਜਿੱਥੇ ਜੰਗ ਹੁੰਦਾ, ਹੁਣ ਮੁਗਲਾਂ ਨਾਲ ਜੰਗ ਹੁੰਦੇ ਨੇ, ਖਾਲਸਾ ਮਹਾਰਾਜ ਨੇ ਸਜਾ ਦਿੱਤਾ ਅਤੇ ਆਪ ਜੀ ਨੇ ਵੀ ਬੇਨਤੀ ਮੈਂ ਕਰਾਂ, ਅੰਮ੍ਰਿਤ ਵੀ ਛਕ ਲਿਆ ਸੀ 1699 ਈਸਵੀ ਨੂੰ। ਇਹ ਕਈ ਗੁਰਸਿੱਖ ਜਿਹੜੇ ਹੋਏ ਨੇ, ਜਿਹੜਾ ਇਹਨਾਂ ਦਾ ਪਹਿਲਾ ਨਾਂ ਸੀ ਉਹ ਤੋਂ ਹੀ ਪ੍ਰਸਿੱਧ ਰਹੇ ਨੇ ਕਰਨੀ ਕਰਕੇ, ਉਂਝ ਅੰਮ੍ਰਿਤ ਛਕ ਕੇ ਸਿੰਘ ਬਣ ਗਏ ਸੀ, ਜਿਵੇਂ ਭਾਈ ਨੰਦ ਲਾਲ ਜੀ, ਭਾਈ ਘਨੱਈਆ ਜੀ, ਭਾਈ ਗੁਰਬਖਸ਼ ਸਾਹਿਬ ਦਾ ਜ਼ਿਕਰ ਆਉਂਦਾ, ਇਹ ਸਾਰੇ ਖਾਲਸੇ ਸਨ। ਅਤੇ ਭਾਈ ਘਨੱਈਆ ਜੀ, ਹੁਣ ਜੰਗਾਂ ਦਾ ਸਮਾਂ ਹੈ, ਸਮਤਾ ਬ੍ਰਹਮ ਗਿਆਨ ਦੀ ਦਾਤ ਹਿਰਦੇ ਵਿੱਚ ਐਸਾ ਹੈ, ਚਿੱਟਾ ਝੰਡਾ ਗਾਤਰੇ ਦੇ ਵਿੱਚ ਲਾ ਕੇ ਇੱਕ ਬੰਨੇ ਖੱਬੇ ਪਾਸੇ ਚਿੱਟਾ ਝੰਡਾ ਲਾ ਕੇ, ਚਿੱਠੀ ਪੁਸ਼ਾਕ ਪਾ ਕੇ ਅਤੇ ਮਸ਼ਕ ਫੜ ਕੇ ਜਲ ਦੀ ਬਿਨਾਂ ਵਿਤਕਰੇ ਦੇ ਜਿੱਥੋਂ ਵੀ ਆਵਾਜ਼ ਆਉਂਦੀ ਹੈ, ਮੈਂ ਪਿਆਸਾ ਪਾਣੀ ਦੀ ਲੋੜ, ਹਾਏ ਪਾਣੀ, ਕੋਈ ਜ਼ਖਮੀ ਪਿਆ, ਤੁਰਕ ਆ ਜਾਂ ਸਿੱਖ ਹੈ, ਉਂਝ ਡਿਊਟੀ ਸਿੱਖਾਂ ਵਾਸਤੇ ਲੱਗੀ ਹੈ। ਪਰ ਆਪ ਜੀ ਦੌੜ ਕੇ ਉੱਥੇ ਜਾਂਦੇ ਨੇ, ਬਿਨਾਂ ਵਿਤਕਰੇ ਦੇ, ਬਿਨਾਂ ਭਿੰਨ ਭੇਦ ਦੇ ਸਾਰਿਆਂ ਨੂੰ ਜਲ ਛਕਾਈ ਜਾਂਦੇ ਨੇ। ਐਸੀ ਡਿਊਟੀ ਲੱਗੀ, ਜਿਵੇਂ ਅੱਗੇ ਪ੍ਰਸੰਗ ਆ ਰਿਹਾ ਅਨੰਦਪੁਰ ਸਾਹਿਬ ਦਾ, ਸਰਵਣ ਕਰਨਾ ਕਰੀਏ ਜੀ।
1: ਬੀਤੇ ਜਬ ਐਸ ਬਹੁ ਕਲ,
0: ਜਦੋਂ ਇਸ ਤਰ੍ਹਾਂ ਜਲ ਦੀ ਸੇਵਾ ਕਰਦਿਆਂ ਹੋਇਆਂ ਨੂੰ ਬਹੁਤ ਸਮਾਂ ਲੰਘਿਆ, ਕਈ ਮਹੀਨੇ ਲੰਘ ਗਏ ਹਨ।
1: ਸੁਣੋ ਇੱਕ ਦਿਨ ਕੇ ਰਹਿਵਾਲ,
0: ਸਤਸੰਗ ਜੀ ਸੁਣੋ, ਇੱਕ ਦਿਨ ਦਾ ਜੋ ਹਾਲ ਹੋਇਆ ਸਾਖੀ ਬਣੀ ਹੈ।
1: ਤੁਰਕਨ ਕਾ ਦਲ ਜਬ ਗੁਰਸੰਗ,
0: ਜਦੋਂ ਤੁਰਕਾਂ ਦਾ ਭਾਰੀ ਦਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਨਾਲ
1: ਮਾਂਡ ਰਹੇ ਥਾਂ ਅਤ ਹੀ ਜੰਗ,
0: ਬਹੁਤ ਭਿਆਨਕ ਜੰਗ ਕਰ ਰਿਹਾ ਸੀ, ਅਨੰਦਪੁਰ ਸਾਹਿਬ 'ਤੇ ਚੜ੍ਹ ਕੇ ਆਉਂਦੇ ਸੀ, ਹੁਣ ਫੜ ਲਿਆਵਾਂਗੇ, ਹੁਣ ਮਾਰ ਦਿਆਂਗੇ, ਕਿਲ੍ਹਾ ਢਾਹ ਦਿਆਂਗੇ। ਤੋ ਜਦੋਂ ਇੱਕ ਦਿਨ ਇਸ ਤਰ੍ਹਾਂ ਤਕੜਾ ਦਲ ਚੜ੍ਹ ਕੇ ਆਇਆ ਹੈ ਅਤੇ ਜੰਗ ਹੋਇਆ, ਭਿਆਨਕ ਹੋ ਰਿਹਾ ਹੈ,
1: ਘਨੱਈਆ ਜਲ ਭਰ ਲਿਆ ਵੈ,
0: ਭਾਈ ਘਨੱਈਆ ਜੀ ਉਸ ਵੇਲੇ ਮੱਚੇ ਜੰਗ ਵਿੱਚ, ਬੇਪਰਵਾਹ ਸਾਧੂ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ, ਨਹੀਂ ਡਰ ਆ ਕੋਈ ਤੀਰ ਆ ਕੇ ਵੱਜੂਗਾ, ਨਹੀਂ ਡਰ ਆ ਕੋਈ ਗੋਲੀ ਆ ਕੇ ਵੱਜੂਗੀ ਦੋਵਾਂ ਪਾਸੜਾਂ ਤੋਂ। ਸੋ ਉਸ ਵੇਲੇ ਜਲ ਦੀ ਮਸ਼ਕ ਉਸੇ ਤਰ੍ਹਾਂ ਇੱਕ ਰਸਡੋਲ ਹਿਰਦੇ ਨਾਲ ਭਰ ਕੇ ਲੈ ਜਾਂਦੇ ਹਨ।
1: ਜੰਗ ਵਿੱਚ ਸਿੱਖਣ ਕੋ ਪਲਿਆਵੈ,
0: ਹਾਂਜੀ,
1: ਜੰਗ ਵਿੱਚ ਸਿੱਖਣ ਕੋ ਪਿਆਵੈ,
0: ਜਿਹਨਾਂ ਦੀ ਡਿਊਟੀ ਆ ਵੀ ਜੰਗ ਦੇ ਵਿੱਚ ਜਿਹੜੇ ਸਿੱਖ ਆ ਪਿਆਸੇ ਜਾਂ ਜ਼ਖਮੀ ਹੋਏ ਉਹਨਾਂ ਨੂੰ ਉਸੇ ਵੇਲੇ ਬੁੱਕ ਬਣਵਾ ਕੇ ਅਤੇ ਮਸ਼ਕ ਦਾ ਮੂੰਹ ਉਹਨ ਪਾਣੀ ਉਹਨ ਪਾ ਕੇ ਅਤੇ ਉਹਨਾਂ ਨੂੰ ਕਾਇਮ ਕਰਨਾ, ਪਾਣੀ ਪਿਆਉਂਦੇ ਹਨ ਸਿੱਖਾਂ ਨੂੰ।
1: ਮਗ ਮੈਂ ਜਲ ਮੰਗਤ ਜੋ ਔਰੈ,
0: ਅਤੇ ਰਸਤੇ ਵਿੱਚ ਸਿੱਖਾਂ ਦੇ ਰਸਤੇ ਵਿੱਚ ਸਿੱਖਾਂ ਦੇ ਮੋਰਚੇ ਜਿੱਧਰ ਆ ਸਾਹਮਣੇ ਤੁਰਕਾਂ ਦੇ ਮੋਰਚੇ ਹੈ, ਅਤੇ ਰਸਤੇ ਵਿੱਚ ਜਦੋਂ ਜਾਂਦੇ ਨੇ ਨਾ ਪਾਣੀ ਲੈ ਕੇ, ਮਸ਼ਕ ਮੁੱਕ ਜਾਂਦੀ ਫਿਰ ਖੂਹ ਤੋਂ ਭਰ ਕੇ ਲੈ ਕੇ ਜਾਂਦੇ ਜਾਂ ਦਰਿਆ ਤੋਂ, ਅਤੇ ਰਸਤੇ ਵਿੱਚ ਜੇ ਕੋਈ ਹੋਰ ਵੀ ਜਲ ਮੰਗ ਲੈਂਦਾ ਹੈ,
1: ਦਿਨਾ ਪਲਾਵਤ ਮੁੱਧ ਭਰ ਗੌਰ,
0: ਅਤੇ ਬਹੁਤ ਉਹਨੂੰ ਉਸੇ ਵੇਲੇ ਪਾਣੀ ਪਿਲਾਉਂਦੇ ਆ, ਇਹ ਨਹੀਂ ਵਹਿੰਦੇ ਵੀ ਇਹ ਤੁਰਕ ਆ ਇਹ ਦੁਸ਼ਮਣ ਆ, ਅਤੇ ਮਨ ਵਿੱਚ ਬੜਾ ਆਨੰਦ ਹੈ।
1: ਆਪਣਾ ਪਰਾਇਆ ਨਾ ਹੀ ਪਛਾਣੈ,
0: ਕੋਈ ਆਪਣਾ ਹੈ, ਕੌਣ ਆਪਣਾ ਕੌਣ ਪਰਾਇਆ ਇਹ ਪਛਾਣ ਨਹੀਂ ਰੱਖਦਾ।

0: ਜਾਣੈ।
1: ਜਿਵੇਂ ਸਿੱਖ ਨੇ ਨਾ ਆਪਣੇ, ਉਵੇਂ ਤੁਰਕਾਂ ਨੂੰ ਵੀ ਆਪਣੇ ਹੀ ਜਾਣਦੇ ਨੇ, ਇੱਕੋ ਰੂਪ, ਕੋਈ ਭੇਦ ਕੋਈ ਦੁਆਇਸ਼ ਮਨ ਵਿੱਚ ਨਹੀਂ ਹੈ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ।
0: ਬਲਕੈ ਮਗ ਮੈਂ ਤੁਰਕ ਕਨੇਰੇ,
1: ਭਾਵੇਂ ਕਿ ਸਗਵਾਂ ਮਨ ਵਿੱਚ ਰਸਤੇ ਵਿੱਚ ਜੋ ਲੰਘਦੇ ਨੇ ਤੇ ਬਹੁਤੇ ਤੁਰਕ ਮਿਲਦੇ ਹਨ ਪਹਿਲਾਂ,
0: ਤੇ ਜਾਵਨ ਨਾ ਦੇ ਅਗੇਰੇ,
1: ਉਹ ਫਿਰ ਰੋਕ ਲੈਂਦੇ ਨੇ ਭਾਈ ਸਾਹਿਬ ਨੂੰ, ਅੱਗੇ ਨਹੀਂ ਜਾਣ ਦਿੰਦੇ, ਕਹਿੰਦੇ ਮਹਾਰਾਜ ਸਾਨੂੰ ਪਾਣੀ ਪਿਆ ਦਿਓ, ਪਿਆਸ ਲੱਗੀ ਹੈ।
0: ਵੀਚ ਮੋਰਚਿਓ ਸਿੰਘਣ ਤਾਈ,
1: ਤੇ ਵੀਚ ਮੋਰਚਿਓ ਸਿੰਘਣ ਤਾਈ, ਮੋਰਚਿਆਂ ਦੇ ਵਿੱਚੋਂ ਜੋ ਸਿੰਘਾਂ ਵੱਲੋਂ
0: ਪਹੁੰਚਿਓ ਨਾਹੀ ਜਬੈ ਜਲ ਜਾਈ,
1: ਸਾਰਾ ਜਲ ਇੱਕ ਦਿਨ ਤੁਰਕਾਂ ਨੂੰ ਪਿਆ ਦਿੱਤਾ, ਤੇ ਜਦੋਂ ਮੋਰਚਿਆਂ ਦੇ ਵਿੱਚ ਜਿਹੜੇ ਸਿੰਘ ਬੈਠੇ ਸੀ ਉਹਨਾਂ ਕੋਲ ਪਾਣੀ ਨਹੀਂ ਪਹੁੰਚਿਆ ਹੈ।
0: ਦੋਹਰਾ ਇੱਕ ਸਿੱਖਣ ਮਨ ਰੋਸ ਧਰ,
1: ਵੇਖ ਕੇ ਸਿੱਖਾਂ ਨੇ ਮਨ ਵਿੱਚ ਗੁੱਸਾ ਕਰਕੇ ਇਹਦੇ ਉੱਪਰ,
0: ਕਹੋ ਦਸਮ ਗੁਰ ਪਾਸ,
1: ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਸ਼ਿਕਾਇਤ ਲਾਈ ਹੈ ਇਹਨਾਂ ਦੀ।
0: ਗੀਤ ਕਨਈਆ ਰਾਮ ਜਲ,
1: ਜੋ ਭਾਈ ਕਨਈਆ ਹੈ ਨਾ ਉਹ ਜਲ ਦਿੰਦਾ ਹੈ,
0: ਤੁਰਕਨ ਨੂੰ ਕਹੋ ਬਹੁ ਖਾਸ,
1: ਮਹਾਰਾਜ ਜੀ ਉਹ ਸਾਨੂੰ ਸਿੱਖਾਂ ਨੂੰ ਤੇ ਪਾਣੀ ਪਿਆਉਂਦਾ ਹੀ ਨਹੀਂ ਹੈ, ਉਹ ਤੇ ਤੁਰਕਾਂ ਨੂੰ ਖਾਸ ਕਰਕੇ ਬਹੁਤਾ ਵਿਸ਼ੇਸ਼ ਕਰਕੇ ਪਾਣੀ ਪਿਲਾਉਂਦਾ ਹੈ।
0: ਜਾਓ ਭਾਈ ਸੁਣ ਸਿੱਖਣ ਤੈ ਪੁੰਨ ਗੁਰ ਗਿਆਨੀ,
1: ਸੁਣ ਕਰਕੇ ਸਿੱਖਾਂ ਤੋਂ ਇਹ ਸ਼ਿਕਾਇਤ ਲਾਈ ਹੈ ਜਦੋਂ। ਸੋ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣਾਂ ਨੇ ਵੀ ਇਹੋ ਹੀ ਦਿੱਤਾ, ਇਹ ਹੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਜਿਮ ਸਿੰਘਣ ਕੋ ਜਾਏ ਪਿਲਾਵਾ, ਤਿਮ ਤੁਰਕਣ ਕੋ ਨਿਤ ਤ੍ਰਿਪਤਾਵੈ। ਇੱਕ ਰਸ ਬਿਨਾਂ ਭੇਦ ਦੇ ਜਿਵੇਂ ਸਿੰਘਾਂ ਨੂੰ ਜਾ ਕੇ ਪਾਣੀ ਪਿਲਾਉਂਦਾ ਹੈ, ਉਵੇਂ ਹੀ ਜੇ ਤੁਰਕਾਂ ਵੱਲੋਂ ਆਵਾਜ਼ ਆਉਂਦੀ ਆ ਉਹ ਰੋਕ ਲੈਂਦੇ ਨੇ ਤਾਂ ਸਾਰੀ ਮਛਕ ਉਹਨਾਂ 'ਤੇ ਖਾਲੀ ਕਰ ਦਿੰਦਾ ਹੈ, ਕੋਈ ਵਿਤਕਰਾ ਨਹੀਂ। ਉਵੇਂ ਹੀ ਤੁਰਕਾਂ ਨੂੰ ਜਾ ਕੇ ਨਿੱਤ ਪਾਣੀ ਪਿਲਾਉਂਦਾ ਹੈ। ਹੁਣ ਇਹ ਸ਼ਿਕਾਇਤ ਲੱਗੀ ਆ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਵੇਂ ਜਾਣੀ ਜਾਣ ਨੇ ਅੰਤਰਜਾਮੀ ਹਨ, ਪਰ ਸਿੰਘਾਂ ਦੀ ਖਾਲਸੇ ਦੀ ਸ਼ਿਕਾਇਤ ਜਿਹੜੀ ਜਾਇਜ਼ ਹੈ, ਸੋ ਨੀਤੀ ਅਨੁਸਾਰ ਠੀਕ ਹੈ, ਉਹਨੂੰ ਸੁਣ ਕੇ ਤੇ ਮਹਾਰਾਜ ਜੀ ਨੇ ਭਾਈ ਸਾਹਿਬ ਨੂੰ ਬੁਲਾਇਆ, ਪੇਸ਼ ਕੀਤਾ ਹੈ
0: ਕਨਈਓ ਪ੍ਰਤ ਇਮ ਬਾਨੀ,
1: ਤੇ ਭਾਈ ਕਨਈਏ ਦੀ ਤਾਈ ਮਹਾਰਾਜ ਜੀ ਨੇ ਇਸ ਤਰ੍ਹਾਂ ਪੁੱਛਿਆ ਹੈ,
0: ਤੂੰ ਜਲ ਤੁਰਕਨ ਤਈ ਪਿਲਾਵਤ,
1: ਭਾਈ ਜੀ ਤੁਹਾਡੀ ਸ਼ਿਕਾਇਤ ਆਈ ਹੈ ਬਈ ਤੂੰ ਤੁਰਕਾਂ ਤਾਈ ਪਾਣੀ ਪਿਲਾਉਂਦਾ ਹੈ,
0: ਸਿੱਖ ਪਿਆਸੇ ਬਹੁ ਕੁਰਲਾਵਤ,
1: ਸਿੱਖ ਜਿਹੜੇ ਨੇ ਉਹ ਪਿਆਸੇ ਬਹੁਤ ਕੁਰਲਾਉਂਦੇ ਰਹਿੰਦੇ ਹਨ ਪਾਣੀ ਥੋੜਾ,
0: ਤਬੈ ਕਨਈਏ ਅਰਜ ਗੁਜਾਰੀ,
1: ਤਦੋਂ ਉਸ ਵੇਲੇ ਭਾਈ ਕਨਈਏ ਜੀ ਨੇ ਆਪਣਾ ਕਸੂਰ ਸੁਣ ਕੇ ਸ਼ਿਕਾਇਤ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ 'ਚ ਖੜੋ ਕੇ ਆਪਣੀ ਬੇਨਤੀ ਕੀਤੀ ਹੈ,
0: ਹੇ ਗੁਰਦੀਨ ਦਿਆਲ ਮੁਰਾਰੀ,
1: ਹੇ ਗੁਰੂ ਸਾਹਿਬ ਦੀਨਾ ਦਿਆਲੂ ਮੁਰਾਰੀ ਅਕਾਲ ਪੁਰਖ ਦਾ ਸਰੂਪ,
0: ਤੁਮ ਸਭ ਕੇ ਘਟ ਘਟ ਕੀ ਜਾਣਤ,
1: ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਦੱਸਣ ਲੱਗਾ ਵਾਂ ਕਿ ਤੁਸੀਂ ਭਾਵੇਂ ਸਾਰਿਆਂ ਦੇ ਹਿਰਦਿਆਂ ਹਿਰਦਿਆਂ ਦੀ ਅਵਸਥਾ ਨੂੰ ਪੁਰਨਿਆਂ ਨੂੰ ਸਭ ਬੁੱਝਦੇ ਹੋ ਜਾਣਦੇ ਹੋ, ਤਾਂ ਵੀ ਆਪ ਜੀ ਦੇ ਪੁੱਛਣ 'ਤੇ ਮੈਂ ਬੇਨਤੀ ਕਰਨ ਲੱਗਾ ਹਾਂ।
0: ਰਚਤ ਜਗਤ ਪਾਲਤ ਫਿਰ ਹਾਨਤ,
1: ਆਪ ਜੀ ਸਾਰੇ ਜਗਤ ਨੂੰ ਤੁਸੀਂ ਰਚਣ ਵਾਲੇ ਹੋ, ਤੁਸੀਂ ਪ੍ਰਤ ਪਾਲਣਾ ਕਰਨ ਵਾਲੇ ਹੋ ਅਤੇ ਤੁਸੀਂ ਹਾਨਤ ਨਾਸ ਕਰਨ ਵਾਲੇ ਹੋ, ਭਾਵ ਇਹ ਹੈ ਗੁਰੂ ਦਾ ਸਰੂਪ ਅਸਲ, ਜਿਹਨੂੰ ਇਹ ਨਿਸ਼ਚਾ ਆ ਜੇ ਉਹ ਗੁਰਸਿੱਖ ਮਹਾਨ ਹੋ ਜਾਂਦਾ, ਮਹਾਨ ਗੁਰੂ ਅਤੇ ਪਰਮੇਸ਼ਰ ਹੈ ਕਿਹਾ, ਜਿਹਨੂੰ ਗਿਆਨ ਹੋ ਜਾਂਦਾ ਉੱਚ ਅਵਸਥਾ ਅਤ ਦਰਜੇ ਦੀ ਪ੍ਰਾਪਤ ਹੁੰਦੀ ਉਹ ਗੁਰੂ ਅਤੇ ਰੱਬ ਨੂੰ ਇੱਕ ਸਮਝਦਾ ਵਾ, ਨਹੀਂ ਤਾਂ ਬਹੁਤ ਔਖਾ ਵਾ। ਸੋ ਕਿਹਾ ਮਹਾਰਾਜ ਤੁਸੀਂ ਮੁਰਾਰੀ ਦਾ ਰੂਪ ਹੋ ਅਕਾਲ ਪੁਰਖ ਦਾ, ਤੁਸੀਂ ਸਾਰੇ ਜਗਤ ਨੂੰ ਰਚਣ ਵਾਲੇ ਵੀ ਤੁਸੀਂ ਹੋ, ਜਨਮ ਦੇਣ ਵਾਲੇ ਵੀ, ਪ੍ਰਤ ਪਾਲਣਾ ਕਰਨ ਵਾਲੇ ਵੀ ਤੁਸੀਂ ਹੋ 84 ਲੱਖ ਜੂਨੀਆਂ ਦੀ, ਅਤੇ ਇਹਨਾਂ ਦੇ ਸਵਾਸ ਵਾਪਸ ਲੈਣ ਵਾਲੇ ਵੀ ਆਪ ਜੀ ਹੋ।
0: ਹਿੰਦੂ ਤੁਰਕ ਸਿੰਘ ਜਹ ਜੀਤੇ,
1: ਜਿੰਨੇ ਮਹਾਰਾਜ ਜੀ ਇਸ ਕਰਕੇ ਹਿੰਦੂ ਹੈ ਪਹਾੜੀਏ, ਉਹ ਵੀ ਲੜਦੇ ਹੁੰਦੇ ਸੀ ਨਾ ਤੁਰਕਾਂ ਵੱਲ ਦੀ ਹੋ ਕੇ, ਹਿੰਦੂ ਹੈ ਤੁਰਕ ਹੈ ਜਾਂ ਸਿੰਘ ਜਿੰਨੇ ਵੀ ਹਨ ਇੱਥੇ ਜੰਗ ਵਿੱਚ ਜਾਂ ਜਿੰਨੇ ਵੀ ਹਨ,
0: ਮੈਂ ਤਵ ਰੂਪ ਨਿਰਖੋ ਤੇਤੇ,
1: ਮੈਂ ਤਾਂ ਮਹਾਰਾਜ ਚੇਤੇ ਉਹਨਾਂ ਸਾਰਿਆਂ ਨੂੰ ਹੀ, ਤਿੰਨਾਂ ਨੂੰ ਹੀ ਆਪ ਜੀ ਦਾ ਰੂਪ ਹੀ ਨਿਰਖਦਾ ਹਾਂ, ਆਪ ਜੀ ਦਾ ਰੂਪ ਹੀ ਪਰਖਦਾ ਹਾਂ ਸਾਰਿਆਂ ਵਿੱਚ। ਮੈਨੂੰ ਤੁਹਾਡੇ ਰੂਪ ਤੋਂ ਬਿਨਾਂ, ਤੁਹਾਡੇ ਜਲਵੇ, ਤੁਹਾਡੇ ਨੂਰ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ ਹੈ।
0: ਤੁਮ ਜੈ ਖੇਲ ਆਪਣੀ ਸੱਜ ਕੇ,
1: ਤੁਸੀਂ ਇਹ ਸਾਰੀ ਆਪਣੀ ਖੇਲ ਰਚ ਕੇ, ਤਮਾਸ਼ਾ ਰਚ ਕੇ ਆਪ ਹੀ
0: ਬਾਲ ਬਿਦਨ ਪ੍ਰਮੋਦ ਸੋ ਭਜ ਕੇ।
1: ਮਹਾਰਾਜ, ਜਿਵੇਂ ਬਾਲਕ ਕੌਤ ਕਰਦਾ ਹੈ ਨਾ, ਕੌਤਕ ਕਰਦਾ ਹੁੰਦਾ ਨਾ, ਇਵੇਂ ਇਹ ਸਾਰਾ ਆਨੰਦ ਤੁਸਾਂ ਨੇ ਆਪ ਹੀ ਰਚਿਆ ਹੋਇਆ, ਆਪ ਹੀ ਤਮਾਸ਼ਾ, ਲੜਾਈ ਝਗੜੇ ਸਭ ਕੁਝ ਇਹ ਤੁਸੀਂ ਸਾਰਾ ਬਾਲਕਾਂ ਵਾਂਗ, ਜਿਵੇਂ ਬਾਲਕ ਘਰ ਬਣਾ ਲੈਂਦਾ, ਢਾਹ ਲੈਂਦਾ, ਇਵੇਂ ਚੋਜ ਤੁਹਾਡੇ ਕੌਤਕ ਹਨ, ਆਪ ਹੀ ਕਰ ਰਹੇ ਹੋ।
0: ਨਟ ਪੁੱਤਰੀ ਜਿਉਂ ਰਹੇ ਲੜੈ ਹੈ,
1: ਜਿਵੇਂ ਨਟ ਬਾਜੀਗਰ ਪੁੱਤਰੀਆਂ ਨੂੰ ਉਹ ਲੜਾ

0: ਹੀ ਮੰਗਦਾ, ਜਲ ਮੰਗਦਾ, ਮੈਂ ਉੱਥੇ ਜਾ ਕੇ ਛਕਾਉਣਾ। ਦੱਸੋ ਮੈਂ ਤੁਹਾਡੇ ਰੂਪ ਤੋਂ ਬੇਮੁੱਖ ਹੋ ਸਕਦਾ ਵਾਂ? ਮੈਂ ਤਾਂ ਤੁਹਾਨੂੰ ਜਲ ਛਕਾ ਰਿਹਾ, ਨਾ ਮੈਂ ਕਿਸੇ ਹਿੰਦੂ ਪਹਾੜੀ ਹੈ ਛਪਾਈ ਨੂੰ, ਨਾ ਮੈਂ ਕਿਸੇ ਤੁਰਕ ਛਪਾਈ ਨੂੰ, ਤੇ ਨਾ ਹੀ ਮੈਂ ਕਿਸੇ ਸਿੱਖ ਛਪਾਈ ਨੂੰ ਜਲ ਪਿਲਾਉਂਦਾ ਹਾਂ।
1: ਸਿੱਖ ਆਪਣੇ ਤੁਰਕ ਪਰਾਏ,
0: ਮਹਾਰਾਜ ਜੀ ਉਹ ਸਿੱਖ ਆਪਣੇ ਨੇ ਤੇ ਤੁਰਕ ਪਰਾਏ ਹਨ ਦੂਜੇ ਹੋਰ ਨੇ।
1: ਜਹ ਉਪਦੇਸ਼ ਨਾ ਆਪ ਤਿੜਾਏ,
0: ਇਹ ਉਪਦੇਸ਼ ਤਾਂ ਆਪ ਜੀ ਨੇ ਕਦੇ ਵੀ ਨਹੀਂ ਸਤਸੰਗਤ ਵਿੱਚ ਦਿੱਤਾ ਸਾਨੂੰ, ਕਦੇ ਵੀ ਨਹੀਂ ਦ੍ਰਿੜ ਕਰਵਾਇਆ। ਸੱਚ ਹੈ ਸਤਸੰਗਤ ਵਿੱਚ ਉਪਦੇਸ਼ ਕੋਈ, ਮਹਾਰਾਜ ਇਹ ਤਾਂ ਕਦੇ ਤੁਸੀਂ ਅੱਜ ਤਾਈਂ ਉਪਦੇਸ਼ ਦਿੱਤਾ ਹੀ ਨਹੀਂ ਹੈ।
1: ਬਲਕਿ ਸ੍ਰੀ ਮੁਖ ਐਸ ਬਖਾਨੋ,
0: ਤੇ ਬਲਕਿ ਸਗੋਂ ਸੁਭਾਏ ਮਾਨ ਸੋਹਣੇ ਮੁਖੜੇ ਤੋਂ ਆਪ ਜੀ ਇਸ ਤਰ੍ਹਾਂ ਕਹਿੰਦੇ ਹੋ ਹਮੇਸ਼ਾ ਹੀ ਸਾਨੂੰ,
1: ਹਿੰਦੂ ਤੁਰਕ ਇੱਕ ਹਰਮਾਨੋ,
0: ਕਿ ਹਿੰਦੂ ਹੈ ਜਾਂ ਕੋਈ ਤੁਰਕ ਹੈ ਕੋਈ ਦੁਆਚ ਨਹੀਂ ਰੱਖਣੀ, ਇੱਕੋ ਹਰੀ ਵਾਹਿਗੁਰੂ ਦਾ ਰੂਪ ਹੈ। ਹਿੰਦੂ ਤੁਰਕ ਦੋ ਰਾਪਸੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨਵੋ, ਹਿੰਦੂ ਉਹ ਤੁਰਕ ਕੋ ਸੋ ਦੇਹੁਰਾ ਮੁਸੀਤ ਸੋਈ, ਹਿੰਦੂ ਉਹ ਤੁਰਕ ਕੋਈ ਦੇਹੁਰਾ ਮੁਸੀਤ ਸੋਈ। ਆਪ ਜੀ ਨੇ ਅਕਾਲ ਉਸਤਤ ਵਿੱਚ ਬ੍ਰਹਮ ਦਾ ਗਿਆਨ ਇੰਨੀ ਸੋਹਣੀ ਬਾਣੀ ਰਚੀ ਹੈ ਵੀ ਸਾਰਾ ਇੱਕ ਦੀ ਰਚਨਾ ਹੈ। ਹੁਣ ਭਾਈ ਘਨੱਈਆ ਜੀ ਜਿੱਥੇ ਨਵੇਂ ਪਾਤਸ਼ਾਹ ਦੀ ਬੈਰਾਗਮਈ ਬਾਣੀ ਪੜ੍ਹਦੇ ਸੀ ਉੱਥੇ ਦਸਮ ਦੀ ਬਾਣੀ ਦੇ ਵੀ ਗਿਆਨਵਾਨ ਸਨ। ਆਪ ਜੀ ਬਾਣੀ ਬਹੁਤ ਅਭਿਆਸ ਕਰਦੇ ਸੀ ਅਤੇ ਇਹ ਕਿਹਾ, ਮਹਾਰਾਜ ਤੁਹਾਡੀ ਬਾਣੀ ਤਾਂ ਕਹਿੰਦੀ ਹੈ ਵੀ ਸਾਰਿਆਂ 'ਚ ਇੱਕ, ਅਤੇ ਤੁਹਾਡੀ ਬਖਸ਼ਿਸ਼ ਨਾਲ ਮੈਂ ਬਾਣੀ ਪੜ੍ਹੀ ਵੀ ਸੁਣੀ ਵੀ ਅਤੇ ਮਿਹਰ ਦੀ ਹੋਈ ਨਿਗਾਹ ਮੇਰੇ ਅੰਦਰ ਹੋ ਗਿਆ ਗਿਆਨ, ਮੈਨੂੰ ਤਾਂ ਹੁਣ ਤੁਸੀਂ ਦੱਸਦੇ ਜੇ।
1: ਪੁਨਾ ਮਸੀਤ ਦੇਹੁਰੇ ਜੇਈ,
0: ਫਿਰ ਜਿੰਨੇ ਮਸੀਤ ਅਤੇ ਦੇਹੁਰੇ ਹਿੰਦੂਆਂ ਦੇ ਹਨ ਸ਼ਿਵਾਲੇ ਮੰਦਰ,
1: ਰਾਵਰ ਕਹੇ ਏਕ ਸੇ ਤੇਈ,
0: ਸਾਰਿਆਂ ਨੂੰ ਆਪ ਜੀ ਨੇ ਇੱਕੋ ਸਮਾਨ ਕਿਹਾ ਹੈ, ਕਿਸੇ 'ਚ ਭਿੰਨ ਭੇਦ ਕਿਸੇ ਦੀ ਵਡਿਆਈ ਨਹੀਂ ਕੀਤੀ, ਸਾਰਿਆਂ ਨੂੰ ਇੱਕੋ ਜੇ ਕਿਹਾ ਹੈ।
1: ਜੋ ਜਬ ਬ੍ਰਹਮ ਗਿਆਨ ਰਸ ਸਾਨੇ,
0: ਜਦੋਂ ਇਸ ਤਰ੍ਹਾਂ ਜਿਸ ਦਾ ਹਿਰਦਾ ਆਪ ਜੀ ਦੀ ਕਿਰਪਾ ਨਾਲ ਬ੍ਰਹਮ ਦੇ ਜਦੋਂ ਇਸ ਤਰ੍ਹਾਂ ਭਾਈ ਘਨੱਈਆ ਜੀ ਨੇ ਕਿਹਾ ਨਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੀ ਕਿਹਾ ਸੀ। ਇਹਨਾਂ ਇਹ ਬਚਨ ਲਿਖੇ ਨੇ ਭਾਈ ਸੰਤੋਖ ਸਿੰਘ ਜੀ, ਉਹਨਾਂ ਨੇ ਵੀ ਹੋਰ ਬਹੁਤ ਸੋਹਣੇ ਬਚਨ ਲਿਖੇ ਨੇ ਕਿ ਜਦੋਂ ਸ਼ਿਕਾਇਤ ਹੋਈ ਮਹਾਰਾਜ ਨੇ ਕਿਹਾ ਸੱਚੇ ਪਾਤਸ਼ਾਹ, ਸੋ ਮੈਂ ਤਾਂ ਸੋ ਸਾਰਿਆਂ ਵਿੱਚ ਤੁਹਾਡਾ ਰੂਪ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ, ਸਤਰ ਮਿੱਤਰ ਕੋ ਜਾਏ ਨਾ ਜਾਣ, ਸਭ ਮੈਂ ਰਹੇ ਇੱਕ ਸਮਾਨਾ, ਤੁਸੀਂ ਸਾਰਿਆਂ ਵਿੱਚ ਇੱਕ ਸਮਾਨ ਹੀ ਪਰਿਪੂਰਨ ਹੋ ਰਹੇ ਸਮਾ ਰਹੇ। ਸਤਰ ਮਿੱਤਰ ਕੋ ਜਾਏ ਨਾ ਜਾਣ, ਕੌਣ ਦੁਸ਼ਮਣ ਹੈ ਕੌਣ ਮਿੱਤਰ, ਮੈਥੋਂ ਇਹ ਮੇਰੀ ਸਮਝ ਤੋਂ ਪਰੇ ਹੋ ਗਿਆ, ਮੈਨੂੰ ਨਹੀਂ ਸਮਝ, ਮੇਰੇ ਅੰਦਰੋਂ ਨਿਕਲ ਗਿਆ ਹੈ। ਸੱਚੇ ਪਾਤਸ਼ਾਹ ਇਸ ਕਰਕੇ ਕਿਹਾ ਸੀ, ਮੋਕੋ ਤੋਂ ਇਮ ਹੀ ਦ੍ਰਿਸ਼ਟ ਆਵੈ, ਤੁਮ ਬਿਨ ਦੂਸਰ ਨਜ਼ਰ ਨਾ ਆਵੈ। ਮੈਨੂੰ ਤਾਂ ਇਸ ਤਰ੍ਹਾਂ ਹੀ ਨਜ਼ਰ ਆਉਂਦਾ ਵੀ ਤੁਹਾਡੇ ਤੋਂ ਬਿਨਾਂ ਦੂਜਾ ਕੋਈ ਰੂਪ ਦਿਸਦਾ ਹੀ ਨਹੀਂ। ਜੋ ਦਿਸ਼ਾ ਸੋ ਤੇਰਾ ਰੂਪ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋ ਮਹਾਰਾਜ ਮੈਨੂੰ ਤਾਂ ਸਾਰੇ ਤੁਹਾਡਾ ਹੀ ਜਲਵਾ ਤੁਹਾਡਾ ਹੀ ਨੂਰ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਕਿਹਾ ਸੀ, ਨਹੀਂ ਕੋਈ ਹਿੰਦੂ। ਸੋ ਇਸ ਤਰ੍ਹਾਂ ਬਹੁਤ ਸੋਹਣੇ ਬਚਨ ਲਿਖੇ ਨੇ ਵੀ ਸੋ ਸਭ ਕੋਈ ਤੁਹਾਡੀ ਪੂਜਾ ਹੀ ਕਰਦੇ ਨੇ, ਨਹੀਂ ਕੋ ਸੋ ਨਹੀਂ ਕੋ ਪਹਾੜੀ ਔਰ ਕੋਈ ਦੂਜਾ, ਸਭ ਮਿਲ ਕਰੈ ਸੋ ਤੁਮਾਰੀ ਪੂਜਾ, ਸਾਰੇ ਤੁਹਾਡੀ ਪੂਜਾ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਬੜੇ ਸੁੰਦਰ ਬਚਨ ਲਿਖੇ ਨੇ ਭਾਈ ਸੰਤੋਖ ਸਿੰਘ ਸਾਹਿਬ ਜੀ। ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਜਿਉਂ ਜਬ ਬ੍ਰਹਮ ਗਿਆਨ ਰਸ ਸਾਨੇ, ਜਦੋਂ ਬ੍ਰਹਮ ਗਿਆਨ ਦੇ ਰਸ ਨਾਲ ਮਿਲੇ ਹੋਏ ਇੱਕ ਰਸ ਸਾਨੇ ਸਹਿਤ ਮਿਲੇ ਹੋਏ,
1: ਬੈਨ ਕਨਈਏ ਰਾਮ ਬਖਾਨੇ,
0: ਭਾਈ ਘਨੱਈਆ ਜੀ ਨੇ ਇਹ ਬਚਨ ਕਹੇ ਹਨ,
1: ਸੁਣ ਕਲਗੀ ਧਰ ਮਨ ਮੁੱਦ ਨਾਠਾ ਠਾਨਾ।
0: ਹਾਂ, ਸੁਣ ਕੇ ਕਲਗੀ ਧਰ ਪਾਤਸ਼ਾਹ ਜੀ ਨੇ ਬਹੁਤ ਮਨ ਵਿੱਚ ਆਨੰਦ ਕੀਤਾ, ਵਾਹ ਵਾਹ ਅਛਾ ਛਕਾਰ ਉੱਠੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੜੇ ਪ੍ਰਸੰਨ ਹੋਏ
1: ਤੁਸ਼ਟ ਵਰਦੇ ਮਹਾਨਾ,
0: ਤੇ ਬਹੁਤ ਖੁਸ਼ ਹੋ ਕੇ ਮਹਾਰਾਜ ਨੇ ਮਹਾਨ ਵਰ ਦਿੱਤਾ ਹੈ। ਇਹ ਵਰਦਾਨ ਕੀ ਦਿੱਤਾ? ਧੰਨ ਭਾਈ ਘਨੱਈਆ ਜੀ, ਤੁਹਾਡੀ ਦੁਆਇਸ਼ ਮਿੱਟੀ, ਬ੍ਰਹਮ ਦਾ ਗਿਆਨ ਦਾ ਸੂਰਜ ਜੇਕਰ ਤੁਹਾਡੇ ਦੇ ਵਿੱਚ ਪ੍ਰਕਾਸ਼ ਹੋਇਆ, ਤੁਹਾਡਾ ਐਸੇ ਸਿੱਖ ਦਾ

0: ਤੁਹਾਡੇ ਨਾਂ ਦਾ ਇੱਕ ਪੰਥ ਚੱਲੇਗਾ ਜੋ ਬਹੁਤ ਪ੍ਰਗਟ ਹੋਵੇਗਾ। ਉਹ ਪੰਥ ਚੱਲਿਆ ਸੇਵਾ ਪੰਥ ਹੀ। ਸਿੱਖ ਪੰਥ ਵਿੱਚ ਬਹੁਤ ਮਾਣ ਪਾਇਆ ਇਹਨੇ, ਸੇਵਾ ਪੰਥ ਹੀ ਸੰਪਰਦਾ। ਤੁਹਾਡੇ ਨਾਂ ਦਾ ਇਹ ਪੰਥ ਚੱਲੇਗਾ, ਤੁਹਾਡਾ ਨਾਂ ਦੁਨੀਆ ਵਿੱਚ ਰੋਸ਼ਨ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸੋ ਬਖਸ਼ਿਸ਼ ਕੀਤੀ ਹੈ।
1: ਨਿਜ ਕਰ ਕਾ ਰੁਮਾਲ ਬਖਸ਼ਿਓ,
0: ਆਪਣੇ ਹੱਥਾਂ ਦਾ ਕਰ ਕਮਲਾਂ ਦਾ ਰੁਮਾਲ ਜਿਹੜਾ ਇਹਨਾਂ ਨੂੰ ਬਖਸ਼ਿਸ਼ ਕੀਤਾ ਹੈ।
1: ਰਿੱਧ ਸਿੱਧ ਦੇ ਪੂਰਨ ਕਯੋ,
0: ਤੇ ਰਿੱਧੀਆਂ ਸਿੱਧੀਆਂ ਗੁਪਤ ਖਜ਼ਾਨੇ ਸਭ ਕੁਝ ਦੇ ਕੇ ਪੂਰਨ ਕਰ ਦਿੱਤਾ ਹੈ।
1: ਦੋਹਰਾ ਜਬਦ ਬਖਸ਼ਿਸ਼ ਗੁਰੂ ਤੈ,
0: ਇਸ ਤਰੀਕੇ ਨਾਲ ਮਹਾਰਾਜ ਤੋਂ ਬਖਸ਼ਿਸ਼ ਪਾ ਕੇ ਉਸ ਤੋਂ ਬਾਅਦ ਭਾਵੇਂ ਸੇਵਾ ਕਰਦੇ ਰਹੇ ਨੇ। ਅਤੇ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ, ਸ਼ਿਕਾਇਤ ਲਾਉਣ ਵਾਲੇ ਵੀ ਉੱਥੇ ਹੀ ਸਨ, ਮਹਾਰਾਜ ਜੀ ਨੇ ਕਿਹਾ ਇਸ ਤੋਂ ਬਾਅਦ ਜਦੋਂ ਐਸੇ ਬਚਨ ਸੁਣੇ ਬਹੁਤ ਖੁਸ਼ ਹੋਏ ਮਹਾਰਾਜ ਜੀ, ਕਿਹਾ ਭਾਈ ਇਹਨਾਂ ਨੂੰ ਕਿਸੇ ਤਰੀਕੇ ਨਾਲ ਕਿਸੇ ਨੇ ਵਰਜਣਾ ਨਹੀਂ ਹੈ, ਕਿਸੇ ਨੇ ਨਹੀਂ ਰੋਕਣਾ ਹੈ, ਇਹਨਾਂ ਦੀ ਕਰਨੀ ਅਤੇ ਕਿਸੇ ਨੇ ਕੋਈ ਸ਼ੰਕਾ ਨਹੀਂ ਕਰਨੀ ਅੱਜ ਤੋਂ ਬਾਅਦ। ਹੁਣ ਤਾਂ ਸ਼ਿਕਾਇਤ ਲਾ ਦਿੱਤੀ ਨਾ, ਇਹ ਮਹਾਨ ਸਾਧੂ ਹੈ, ਬ੍ਰਹਮ ਗਿਆਨੀ ਹੈ, ਔਰ ਜਿਵੇਂ ਇਹਨਾਂ ਦਾ ਚਿੱਤ ਕਰੇ ਇਹਨਾਂ ਨੂੰ ਕਰਨ ਦਿਓ, ਜਿਵੇਂ ਇਹਨਾਂ ਦੇ ਮਨ ਵਿੱਚ ਆਵੇ, ਕਿਸੇ ਤਰੀਕੇ ਨਾਲ ਵੀ ਕਿਸੇ ਨੇ ਕੋਈ ਗੱਲ ਨਹੀਂ ਕਹਿਣੀ ਮਾੜੀ ਚੰਗੀ। ਮਹਾਰਾਜ ਜੀ ਨੇ ਖਾਲਸੇ ਨੂੰ ਸੁਚੇਤ ਕੀਤਾ ਸੀ। ਫਿਰ ਉਸੇ ਤਰ੍ਹਾਂ ਹੀ ਆਪ ਜੀ ਜਲ ਵਰਤਾਉਂਦੇ ਰਹੇ, ਸੇਵਾ ਕਰਦੇ ਰਹੇ। ਅਤੇ ਇਹ ਵੀ ਲਿਖਿਆ ਇਤਿਹਾਸਕਾਰਾਂ ਨੇ ਕਿ ਬਹੁਤ ਦੋਵਾਂ ਪਾਸਿਆਂ ਤੋਂ ਫੌਜਾਂ ਜਿਹੜੀਆਂ ਸੀ ਆਪ ਜੀ ਨੂੰ ਵੇਖ ਕੇ ਨਮਸਕਾਰਾਂ ਕਰਦੀਆਂ ਸੀ। ਤੁਰਕ ਬਹੁਤ ਭੈ ਖਾਂਦੇ ਸੀ ਕਿ ਵੇਖਿਓ ਕਿਤੇ ਸਾਧੂ ਨਮਸਕਾਰਾਂ ਕਰਦੇ ਸੀ, ਮੱਚੇ ਜੰਗ ਵਿੱਚ ਫਿਰਦਿਆਂ ਦੇ, ਵੇਖਿਓ ਕਿਤੇ ਇਹਦੇ ਕੋਈ ਤੀਰ ਨਾ ਖਹਿ ਕੇ ਲੰਘ ਜਾਵੇ, ਇਹਦਾ ਕੋਈ ਨੁਕਸਾਨ ਨਾ ਹੋ ਜਾਵੇ, ਵੱਡਾ ਪਾਪ ਲੱਗੇਗਾ। ਸੋ ਫਿਰ ਵੀ ਸੇਵਾ ਕਰਦੇ ਰਹੇ ਹੁਣ ਜੰਗਾਂ ਵਿੱਚ ਬਹੁਤ ਸਮਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਬਖਸ਼ਿਸ਼ ਵੀ ਕੀਤੀ, ਇੱਕ ਤਾਂ ਰੁਮਾਲ ਦਿੱਤਾ ਆਪਣੇ ਹੱਥਾਂ ਦਾ, ਅਤੇ ਨਾਲ ਸੱਚੇ ਪਾਤਸ਼ਾਹ ਜੀ ਨੇ ਮੰਜੀ ਬਖਸ਼ੀ, ਫਿਰ ਪ੍ਰਚਾਰਕ
1: ਥਾਪਿਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਿਧੀਆਂ ਸਿਧੀਆਂ ਦੇ ਕੇ ਅਤੇ ਫਿਰ ਜਾਬਿਦ ਬਖਸ਼ਿਸ਼ ਗੁਰੂ ਤੈ ਬਾਰ ਆਰ ਆਗਿਆ ਪਾਏ, ਇਸ ਤਰੀਕੇ ਨਾਲ ਬਖਸ਼ਿਸ਼ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਆਗਿਆ ਹੁਕਮ ਪਾ ਕੇ ਮਾਰਨ ਕਿਹਾ ਜਾਓ ਹੁਣ ਤੁਸੀਂ ਆਪਣੇ ਇਲਾਕੇ ਵਿੱਚ ਪੱਛੋਂ ਦੇ ਵਿੱਚ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਅਤੇ ਇਹ ਆਗਿਆ ਲੈ ਕੇ ਕੁਝ ਸਮੇਂ ਬਾਅਦ ਜਦੋਂ ਆਨੰਦਪੁਰ ਸਾਹਿਬ ਮਹਾਰਾਜ ਨੇ ਛੱਡਣਾ ਸੀ ਉਸ ਤੋਂ ਪਹਿਲਾਂ, ਸੋ ਉਸ ਵੇਲੇ
1: ਤੋਰਨ ਪੂਰਨ ਪੁਰਖ ਹੋਵੇ,
0: ਤੋਰਨ ਬਹੁਤ ਛੇਤੀ ਬਖਸ਼ਿਸ਼ ਲੈ ਕੇ ਪੂਰਨ ਪੁਰਖ ਹੋ ਕੇ ਬ੍ਰਹਮ ਗਿਆਨ ਇੱਕ ਰਸ ਸਾਰੇ ਤਰ੍ਹਾਂ ਨਾਲ ਸੰਪੰਨ ਹੋ ਕੇ
1: ਤਬੈ ਘਨੱਈਓ ਜਾਏ,
0: ਤਦੋਂ ਭਾਈ ਘਨੱਈਆ ਜੀ ਨੇ ਜਾ ਕੇ ਅਟਕ ਦਰਿਆ ਦੇ ਕਿਨਾਰੇ ਤੇ ਨਗਰ ਹੈ ਉੱਥੇ ਜਾ ਕੇ ਧਰਮਸਾਲ ਬਣਾਈ,
1: ਰਚੀ ਧਰਮਸਾਲਾ ਪ੍ਰਥਮ,
0: ਪਹਿਲਾਂ ਜਾ ਕੇ ਉੱਥੇ ਸੁੰਦਰ ਧਰਮਸਾਲਾ ਬਣਾਉਣਾ ਕੀਤੀ ਹੈ।
1: ਕੋਵਾ ਨਗਰ ਮਝਾਰ,
0: ਕੋਵਾ ਨਗਰ ਦੇ ਵਿੱਚ ਅਟਕ ਦਰਿਆ ਦੇ ਕਿਨਾਰੇ ਤੇ ਹੈ, ਕੋਵਾ ਨਗਰ ਦੇ ਵਿੱਚ ਜੋ ਅੱਜ ਕੱਲ ਸ਼ਾਇਦ ਪਾਕਿਸਤਾਨ ਵਿੱਚ ਚਲਿਆ ਗਿਆ ਹੈ, ਸੋ ਪਰੇ ਹੈ।
1: ਮਾਣ ਬਟ ਨਿਜ ਕ੍ਰਿਤ ਕਰ,
0: ਸੋ ਆਪਣੀ ਕ੍ਰਿਤ ਕਿਹੜੀ ਰੱਖੀ ਹੈ, ਬਾਣ ਵੱਟ ਕੇ ਉਸ ਵੇਲੇ ਬਾਣ ਵੱਟ ਕੇ ਆਪਣੀ ਕਿਰਤ ਕਰਦੇ ਹਨ।
1: ਖਾਵਤ ਅੰਨ ਉਦਾਰ,
0: ਉਹਦਾ ਜੋ ਆਉਂਦਾ ਵੇਚ ਵੱਟ ਕੇ ਤੇ ਉਹਦਾ ਅੰਨ ਆਪਦੇ ਵਾਸਤੇ ਵਰਤਦੇ ਹਨ, ਲੰਗਰ ਪਾਣੀ ਛਕਦੇ ਨੇ।
1: ਪੰਥ ਚਲਾਓ ਆਪਣਾ,
0: ਆਪਣਾ ਸੇਵਾ ਪੰਥ ਹੀ ਜਿਹੜਾ ਮਹਾਰਾਜ ਨੇ ਵਰਦਾਨ ਦਿੱਤਾ ਸੀ ਨਾ, ਕੇਵਲ ਸੇਵਾ ਕਰਨੀ, ਤੇ ਕਿੰਨਾ ਜਥਾ ਨਾਲ ਬਣ ਗਿਆ, ਕਿੰਨੇ ਸਾਧੂ ਆਪ ਜੀ ਦੀ ਕਰਨੀ ਵੇਖ ਕੇ ਸਮਤਾ ਵਾਲੀ ਅਤੇ ਨਾਲ ਆ ਰਲੇ ਨੇ, ਆਨੰਦ ਹੀ ਆਨੰਦ ਆ ਸੰਗਤ ਵਿੱਚ। ਸੋ ਆਪਣਾ ਐਸਾ ਪੰਥ ਸੇਵਾ ਪੰਥ ਹੀ ਜਿਹੜਾ ਪੰਥ ਉਹ ਚਲਾ ਦਿੱਤਾ ਹੈ।
1: ਗੁਰਸਿੱਖੀ ਦ੍ਰਿੜਾਏ,
0: ਗੁਰੂ ਦੇ ਸਿੱਖੀ ਨਾਲ ਦ੍ਰਿੜ ਕਰਵਾਉਂਦੇ ਨੇ ਪ੍ਰਪੱਖ, ਭਾਈ ਬੁੱਤਾਂ ਦੀ ਪੂਜਾ ਛੱਡੋ ਅਤੇ ਗੁਰੂ ਕੀ ਬਾਣੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ। ਤੋ ਇਹ ਜਿਹੜੀ ਸਿੱਖੀ ਹੈ, ਗੁਰਮੁਖ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਕਰੋ, ਜਿੰਨਾ ਭਲਾ ਹੁੰਦਾ ਪਰਪਕਾਰ ਕਰੋ, ਕਿਸੇ ਦਾ ਹਿਰਦਾ ਨਾ ਦੁਖਾਵੋ, ਇਹ ਜਿਹੜਾ ਸਿੱਖੀ ਦੇ ਅਸੂਲ ਦ੍ਰਿੜ ਕਰਵਾਉਂਦੇ ਨੇ, ਚਰਨਾਮ੍ਰਿਤ ਦਿੰਦੇ ਨੇ, ਨਾਮ ਦਿੰਦੇ ਹਨ।
1: ਚੇਲਾ ਸੇਵਾ ਰਾਮ ਤਿਸ,
0: ਸਭ ਤੋਂ ਪਹਿਲਾਂ ਚੇਲਾ ਬਣਿਆ ਭਾਈ ਸੇਵਾ ਰਾਮ, ਇਹਨਾਂ ਦਾ ਭਾਈ ਕਨਹਿਆ ਜੀ ਦਾ
1: ਭਇਓ ਸੰਤ ਭਲ ਪਾਏ,
0: ਬਹੁਤ ਉੱਚੀ ਵਸਥਾ ਵਾਲਾ ਇਹ ਸੰਤ ਹੋਇਆ ਭਲਾ। ਭਾਈ ਸੇਵਾ ਰਾਮ ਜੀ, ਇਹਨਾਂ ਇਤਿਹਾਸ ਲਿਖਿਆ ਛੋਟੀਆਂ ਛੋਟੀਆਂ ਪਰਚੀਆਂ ਵਿੱਚ, ਇਹਨਾਂ ਦਾ ਇਤਿਹਾਸ ਭਾਈ ਸੇਵਾ ਰਾਮ ਜੀ ਦੀਆਂ ਪਰਚੀਆਂ। ਸੇਵਾ ਪੰਥੀ ਦੂਜੇ ਮਹਾਂਪੁਰਸ਼ ਹੋਏ ਨੇ ਇਹ ਸੰਪਰਦਾ 'ਚ, ਪਹਿਲੇ ਭਾਈ ਕਨਹਿਆ ਜੀ। ਔਰ ਇਹਨਾਂ ਤੋਂ ਭਾਈ ਕਨਹਿਆ ਜੀ ਨੂੰ ਆਪਾਂ ਸੰਸਾਰ ਭਰ ਦੇ ਰੈੱਡ ਕ੍ਰਾਸ ਦੇ ਬਾਨੀ ਵੀ ਕਹਿ ਸਕਦੇ, ਜਿੱਥੇ ਉਹ ਸੇਵਾ ਪੰਥੀ ਸੰਪਰਦਾ ਦੇ ਪਹਿਲੇ ਮੁਖੀ ਸਨ ਇਹ ਮਹਾਂਪੁਰਸ਼, ਉੱਥੇ ਭਾਈ ਕਨਹਿਆ ਜੀ ਤੋਂ ਹੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਤੋਂ ਬਾਅਦ ਖੁਸ਼ ਹੋ ਕੇ ਇੱਕ ਤਾਂ ਵਰਜਿਆ ਸੀ ਸਿੱਖਾਂ ਨੂੰ, ਇਹ ਗੱਲ ਕਹੀ ਸੀ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਕਿਸੇ ਨੇ ਵਰਜਣਾ ਨਹੀਂ, ਦੂਜਾ ਇਹਨਾਂ ਦੀ ਕਰਨੀ ਅਤੇ ਕੋਈ ਸੰਸਾ ਨਹੀਂ ਕਰਨਾ, ਤੀਜਾ ਮਹਾਰਾਜ ਨੇ ਕਿਹਾ ਸੀ ਭਾਈ ਕਨਹਿਆ ਜੀ ਸ਼ਾਬਾਸ਼ ਹੈ ਤੁਹਾਨੂੰ, ਜੇ ਐਸੀ ਅਵਸਥਾ ਤੁਹਾਡੀ ਗੁਰੂ ਦੇ ਦਰ ਤੋਂ ਬਣੀ ਹੈ ਤਾਂ ਫਿਰ ਲੈ ਅੱਜ ਤੋਂ ਬਾਅਦ ਹੁਣ ਇਕੱਲਾ ਜਲ ਨਹੀਂ ਛਕਾਉਣਾ, ਮਰਮ ਪੱਟੀ ਵੀ ਕਰ ਦਿਆ ਕਰੋ ਨਾਲ। ਮੱਲਮ ਪੱਟੀ ਵੀ ਦਿੱਤੀ ਸੀ, ਦੁਆ ਬੂਟੀ ਵੀ ਦਿੱਤੀ, ਅਤੇ ਉਦੋਂ ਤੋਂ ਆਪ ਜੀ ਇਹ ਵੀ ਕਰਦੇ ਰਹੇ, ਧਰਮਸਾਲ ਬਣਾ ਕੇ ਜ਼ਖਮੀਆਂ ਨੂੰ ਸੰਭਾਲਣਾ, ਰੋਗੀਆਂ ਦੇ ਰੋਗ ਠੀਕ ਕਰਨੇ, ਇਹ ਵੀ ਆਪ ਜੀ ਕਰਦੇ ਸੀ, ਜਿੱਥੇ ਗੁਰਮਤ ਦਾ ਪ੍ਰਚਾਰ ਕਰਦੇ ਸੀ। ਅਤੇ ਇਉਂ ਭਾਈ ਕਨਹਿਆ ਜੀ ਕੇਵਲ ਸੇਵਾ ਪੰਥੀ ਇਹ ਸੰਪਰਦਾ ਦੇ ਪਹਿਲੇ ਮੁਖੀ ਨੇ ਹੋਏ, ਸਗੋਂ ਸੰਸਾਰ ਭਰ ਦੇ ਰੈੱਡ ਕ੍ਰਾਸ ਦੇ ਬਾਨੀ ਵੀ ਆਪ ਜੀ ਤੋਂ ਕਹਿੰਦੇ, ਇੱਥੋਂ ਚੱਲੀ ਹੈ ਰੈੱਡ ਕ੍ਰਾਸ ਅਸਲ ਵਿੱਚ। ਧੰਨ ਨੇ ਭਾਈ ਕਨਹਿਆ ਜੀ, ਅਤੇ ਸਿੱਖੀ ਦ੍ਰਿੜ ਕਾਨੂੰਨ ਦੇ ਪਹਿਲੇ ਚੇਲੇ ਇਹਨਾਂ ਦੇ ਭਾਈ ਸੇਵਾ ਰਾਮ ਜੀ ਬਣੇ ਨੇ, ਬੜੀ ਉਹਨਾਂ ਨੇ ਕਰੜੀ ਕਮਾਈ ਕੀਤੀ ਅਤੇ ਇਹ ਵੀ ਬੜੇ ਕਰਨੀ ਵਾਲੇ ਮਹਾਂਪੁਰਸ਼ ਹੋਏ ਨੇ। ਇੱਥੇ ਸਾਧਸੰਗ ਜੀ ਸਮੇਂ ਦੀ ਸਮਾਪਤੀ ਹੈ, ਜਿਵੇਂ ਇਹ ਮਹਾਂਪੁਰਸ਼ ਨੇ ਕੋਵੇ ਰਹਿ ਕੇ ਮਹਾਨ ਪ੍ਰਚਾਰ ਕੀਤਾ, ਅੱਗੇ ਕੱਲ੍ਹ ਨੂੰ ਆਪਾਂ ਪ੍ਰਸੰਗ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ। ਆਓ ਬਹੁਤ ਸਤਿਕਾਰਯੋਗ ਰਾਗੀ ਜੱਥਾ ਭਾਈ ਜਸਬੀਰ ਸਿੰਘ ਜੀ, ਉਹਨਾਂ ਦੀ ਮੁਬਾਰਕ ਰਸਨਾ ਤੋਂ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਦੋ ਪੰਕਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ ਪੰਥ ਚਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲੱਗਾ, ਜਮ ਲੱਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ, ਪੂਰਨ

ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਹੁ ਨ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ ਜਿਨ ਬਨਾਈ, ਰਾਮ ਨਾਮ ਔਖਦ ਦੀ ਆਏ ਕਲ ਵਿਲਾਈ। ਰਹਾਉ ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪਹੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂਣ ਇਹ ਛੁੱਟ ਹੈ ਨਿਕ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤ ਬਹੁ ਚਿਤ ਬਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀ ਹੈ ਕਰਦੇ ਕਾ ਹੋਏ ਵਿਚਾਰੋ, ਤਿਤ ਘਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀ ਅੰਨ, ਦੇਖੈ ਗਾ ਦੇ ਮਨਹਾਰ, ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀ ਆ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਨ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸਾ, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਰਹਾਉ ਵਿਸੋਏ ਜਸਿਆ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ। ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅੰਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲਿ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਓਤ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨੇ ਅੰਤਰ ਹਉਮੈ ਕੰਡਾ ਹੇ, ਜਿਉ ਜਿਉ ਚੱਲ ਹੈ ਚੁੱਭੈ ਦੁੱਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਗੈ ਬਸਨ ਸੁਹੇਲਾ। ਔਧ ਘਟੈ ਦਿਨ ਸੁਰੈਣ ਆਰੇ, ਮਨ ਗੁਰਮਿਲ ਕਾਜ ਸੁਵਾਰੇ। ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ, ਸਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ, ਪੀਆ ਵੈ ਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜਾ ਹੋ,
ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵਹੁ ਸੁਖ।

ਕਰਮ ਧਰਮ ਪਖੰਡ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਤੀ ਲੁਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾਉ ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦਿਸ ਹੈ

ਉਧ ਰਹਿ ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ ਵਾ

Ouais, Pelletier. ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰਗ ਪ੍ਰਸਾਦ ਜਪ ਪਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਲ ਵਿਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਪੰਨਾ ਪੁਰੀ ਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ।

ਹੁਕਮ ਰਜਾਈ ਚੜਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਪਾਈਆ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣਾ ਨੀ ਸਾਣ ਗਾਵੇ ਕੋ ਗੁੜਵੜਿਆਈ ਆਚਾਰ ਗਾਵੇ ਕੋ ਵਿਦਿਆ ਵਿਕ ਵਿਚਾਰ ਗਾਵੇ ਕੋ ਸਾਜ ਕਰੀ ਤਨਖੇਹੀ ਗਾਵੇ ਕੋ ਜੀ ਅਲੈ ਫਿਰ ਦੇਹੀ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵਿਖੈ ਹਾਦਰਾ ਦੂਰ ਕਥ ਨਾ ਕਥੀ ਨਾਇਆ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੀ ਪ੍ਰਵਾਹੁ ਸਾਚਾ ਸਾਹਿਬ ਸਾਥ ਨਾਹੀ ਪਾਖੇ ਆ ਪਾਹੁ ਪਾਰ ਆਖੇ ਮੰਗੈ ਦੇਹ ਦੇ ਦਾਤ ਕਰੀ ਦਾਤਾਰ ਫਿਰ ਕੇ ਅੱਗੇ ਰੱਖੀ ਆ ਜਿਸ ਦਿਸਾ ਦਰਬਾਰ ਮਾਹ ਕੇ ਬੋਲ ਬੋਲੀ ਆ ਜਿਸ ਨੂੰ ਤਰੇ ਪਿਆਰ ਅੰਮ੍ਰਿਤ ਵੇੜਾ ਸੱਚ ਨਾ ਉਗੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਕ ਦੁਆਰ ਨਾਨਕ ਇਹ ਵੈ ਜਾੜੀਐ ਸਭ ਆਪੇ ਸੱਚੇ ਅਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰੜੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੋਰ ਪਾਰਵਤੀ ਮਾਈ ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇ ਭਾਵਾ ਬਿਨ ਭਾੜੇ ਕੇ ਨਾਈ ਕਰੀ ਜਿੱਤੀ ਸਿਰ ਟੋ ਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਖੰਡਾਂ ਵਿੱਚ ਜਾੜੀਆਂ ਨਾਲ ਚੱਲਾ ਸਭ ਕੋਈ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵੀ ਤਾਂ ਬਾਤ ਨਾ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਤਬਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਣ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਯੋਗ ਜੁਗਾ ਤਨ ਭੇਦੋ ਸੁਣਿਆ ਸਾਸਤ ਸਿਮਰਤ ਵੇਦੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜ ਪੜ ਪਾ ਬਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈ ਸਦਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਰਮ ਦਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਬ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਮਾਰਗ ਠਾਗਨ ਪਾਏ ਮੰਨਾ ਪਰਸੋਂ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵਹਿ ਮੁਕਤ ਦੁਆਰ ਮੰਨੈ ਪਰਵਾਰ ਸਾਧਾ ਮੰਨਾ ਤਰਾ ਤਰ ਗੁਰਸਿੱਖ ਮੰਨਾ ਨਾਨਕ ਭਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਤ੍ਰਿਗਹਿਮਾਨ ਪੰਚੇ ਸੁਹਾ ਦਰਰਾ ਜਾਨ ਪੰਚਾ ਕਾ ਗੁਰੀ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰੜਾ ਨਾਹਿ ਸਮਾਰੂ ਧਾਵਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋ ਤਿਸ ਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸੁਣਾ ਲਿਖਿਆ ਬੜੀ ਕਲਾਵੇ ਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵੱਲ ਰੂਪ ਕੀਤੀ ਦਾਤ ਜਾਣਾ ਕੌਣ ਕੋਤ ਕੀਤਾ ਪਸਾਵੇ ਕੋ ਪਵਾਓ ਤਿਸ ਤੇ ਹੋ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਉਸਦਾ ਸਲਾਮ ਨਿਰੰਕਾਰ ਅਸੰਖ ਜਾਪੋ ਅਸੰਖ ਭਾਓ
ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਾ ਹਰ ਦਾ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੁਖ ਪਕਸਾਰ ਅਸੰਖ ਮੁੱਲ ਵਿਲਾਏ ਤਾਰ ਕੁਦਰਤ ਕਉ ਕਹਾ ਵਿਚਾਰ ਵਾਰਿਆ ਨਾ ਜਾਵਾਏ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਦਾ ਨਿਰੰਕਾਰ ਅਸੰਖ ਮੂਰਖ ਕੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਸੰਘ ਗੜਬੜ ਹੱਤਿਆ ਕਮਾਹੇ ਸੰਘ ਪਾਪੀ ਪਾਪ ਕਰ ਜਾਹੇ ਸੰਘ ਕੂੜੇ ਅਰ ਕੂੜੇ ਫਰਾਹੇ ਸੰਘ ਕਲੇਸ਼ ਮਲ ਪਖਾਹੇ ਸੰਘ ਨਿੰਦਕ ਸਿਰ ਕਰਹ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਲਾਭ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਘ ਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲ ਆਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਕਰਾ ਸ੍ਰਿਸ਼ਨ ਯੋਗ ਵਖਾਣ ਜਿਨਹਿ ਲਿਖੇ ਤੇ ਸਰਣ ਆਹੇ ਜੇ ਪਰਮਾਹੇ ਤਿਨ ਤੇ ਪਾਹੇ ਜੇਤਾ ਕੀਤਾ ਤੇਤਾ ਨਾ ਉੜ ਨਾ ਵੈ ਨਾ ਹੀ ਕੋ ਥਾਉ ਕੁਦਰਤ ਕੌਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉੱਤਰ ਸੋਖੇ ਮੂੰਹ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਡਾਵੈ ਕਰ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਕਾਹੋ ਨਾਨਕ ਹੁਕਮ ਆਵੋ ਜਾਵੋ ਤੀਰ ਤਪਦੇ ਆਦਾ ਦਾਨੋ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਗਲ ਤੀਰਥ ਮਨਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਬਿਣ ਗੁਣ ਕੀਤੇ ਭਗਤਨ ਹੋਏ ਸਵਾਸਤਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਲ ਤੀ ਵਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਬਾਹੁ ਨਾ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਪਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦਿਵਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੀਰ ਕਹਿਣ ਕਵਾ ਤੂ ਸਹਿਸ ਅਠਾਰਾ ਕਹਿਣ ਤੇ ਵਾਸਲੂ ਇੱਕ ਧਾਤ ਲੇਖਾ ਹੋ ਤਾ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵੈ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰ ਹੁਣਾ ਵਿਸਰੈ ਅੰਤ ਨਾ ਸਿਪਤੀ ਕਹਿ ਨਾਂਤ ਅੰਤ ਨਾ ਕਰਣਾ ਦੇਣ ਨਾਂਤ ਅੰਤ ਨਾ ਵੇਖਣ ਸੁਣਨ ਨਾਂਤ ਅੰਤ ਨਾ ਜਾਪੈ ਕਿਆ ਮਨ ਮੰਤੇ ਅੰਤ ਨੂੰ ਜਾਪੈ ਕੀਤਾ ਆਕਾਰ ਅੰਤ ਨੂੰ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੀ ਬਿਲ ਲਾਹੇ ਤਾਂ ਕਿ ਅੰਤ ਪਾਏ ਜਾਹੇ ਇਹੋ ਅੰਤ ਨੂੰ ਜਾਣ ਕੋਈ ਬਹੁਤਾ ਕਹੀ ਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਰਾਓ ਇਹ ਵੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾਤਾ ਤਿਲਨਾ ਤੁਮਾਈ ਕੀਤੀ ਮੰਗਾ ਜੋਤ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਾ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਖਾਹੇ ਕਿਤੇ ਅਦੁੱਖ ਭੋਗ ਸਦ ਮਾਰ ਇਹ ਪੇਦਾ ਤੇਰੀ ਦਾ ਤਾਰੂ ਬੰਦ ਕਲਾਸੀ ਪਹਾੜੈ ਹੋਏ ਹੋ ਰਾਤ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹੇ ਖਾਏ ਆਪੇ ਜਾਣਾ ਆਪੇ ਦਿਆ ਕਹਿ ਸੇ ਪੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲਿਆ ਵਹਿ ਮੁਲਾ ਜਾਹੀ ਮੁਲ ਭਾਈ ਮੁਲਾ ਸਮਾਹੇ ਮੁਲ ਧਰਮ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸੀਸ ਮੁਲ ਨਿਸਾਣ ਮੁਲ ਕਰ ਮੁਲ ਪ੍ਰਮਾਣ ਮੁਲੋ ਮੁਲ ਆਖਿਆ ਨਾ ਜਾਏ ਆਖਾ ਕਰੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਬ ਕਿਆਣੂ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀ ਤੈ ਗੋਬਿੰਦੋ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਲ ਮੰਜਣ ਸੇਵ ਕੀਤੀ ਆਖੇ ਆਖਣ ਪਾਹੀ ਕੀਤੀ ਕਹਿ ਕਹੇ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਹਿਤਾ ਆਖਣ ਕਹਿ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਲ ਕੇ ਅਸਰ ਗਾ ਬਾਰਾ ਗਾ ਵਾਰੂ ਸੋ ਦਰ ਕੇ ਹਾਸੋ ਕਰਕੇ ਹਾਜਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਖਾ ਕੀਤੀ ਬਾਵਣ ਹਾਰੇ ਕੀਤੀ ਰਾਗ ਪਰੀ ਸਿਓ ਕਹੀਨ ਕੀਤੇ ਗਾਵਣ ਹਾਰੇ
ਗਾਵੈ ਤੁਰ ਨ ਪਾਵਣ ਪਾਣੀ ਵੈਸ਼ਨਤਰ ਗਾਵੈ ਰਾਜਾ ਧਰਮ ਦਵਾਰੀ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੀ ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਅੰਦਾਸਨ ਬੈਠੀ ਦੇਵਤਿਆ ਦਰਨਾ ਲਿਖ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਲਖੀ ਸਰ ਯੁਗ ਯੁਗ ਵੇਦਾ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨੂ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਨ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਕਿਸਰ ਯੁਗ ਯੁਗ ਵੇਦਾ ਨਾਲੇ ਗਾਵੈ ਦਾਸਨ ਬੈਠੇ ਦੇਵਤਿਆ ਦਾ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਲੱਗੀ ਸਰ ਯੁਗ ਯੁਗ ਵੇਦਾ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨੂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਹੈ ਜੋਧ ਮਹਾਬਲ ਸੂਰਾ ਗਾਵੈ ਖਣ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤਦੂ ਗਾਵੈ ਜੋਤ ਭਾਵਣ ਤੇ ਤੇਰੀ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਟ ਤ੍ਰਿਆਵੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬੋ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨ ਜਾਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰੰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਉੱਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰੇ ਦਿਸਦ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੇ ਲਿਖੇ ਆਵੈ ਭਾਗ ਆਦੇਸ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤੰਚੇਲੀ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾੜ ਜਿਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹ ਨਾਨਦ ਨਜਾਵੈ ਬਹੁਤਾ ਇਹ ਵਿਡਾੜ ਆਦੇਸ਼ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪਾਸਨ ਲੋਇ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਬਾਰੂ ਕਰ ਕਰ ਵਿਕਾ ਸਿਰਜਨ ਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀ ਇਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਇਤਰਾਹ ਪਤ ਪਬੜੀਆ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋੜ ਚੁੱਪਾ ਹੈ ਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨਾ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖਾ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੋਤੀ ਥੇਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਂ ਪਰ ਕੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੋ ਸੱਚਾ ਆਪ ਸੱਚਾ ਦਰਬਾਰ ਤਿੱਤੈ ਸੋਹਣ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੀ ਪਾਵਣ ਪਾਣੀ ਵੈਸ਼ਨਤਰ ਕੀਤੀ ਕਾਰਨ ਮਹੇਸੋ ਕੀਤੀ ਬਰਮੇ ਘੜ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਤੂਹ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦੋ ਕੀਤੀ ਆ ਕਾਣੀ ਕੀਤੀ ਆ ਬਾਣੀ ਕੀਤੀ ਪਾਤਨ ਰਹਿੰਦਾ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਕਰਨ ਮਹਿ ਗਿਆਨ ਪ੍ਰਚੰਡ ਤਿਥੈਨਾਦ ਬਨੋਦ ਕੋਡ ਆਨੰਦ ਸਰਵਖੰਡ ਕੀ ਬਾਣੀ ਰੂਪ ਤਿੱਥੈ ਘਾੜ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਈ ਤਿੱਥੈ ਘੜੀਆ ਸੁਰਤ ਮਹਾਤਮਨ ਬੁੱਧ ਤਿੱਥੈ ਘੜੀਆ ਸਰਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ
ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰਹ ਨਾਲ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡਉ ਜੀ ਕੁ ਕਥੈ ਤੈ ਅੰਤ ਨਾ ਅੰਤੈ ਤਿੱਥੈ ਲੋ ਅਲੋ ਅਕਾਰੂ ਜਿਵ ਜਿਵ ਹੁਕਮ ਤੇਰਾ ਤੁਰਕਾਰੂ ਵਿਖੈ ਵਿਖਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੇਦ ਹਥਿਆਰ ਭਉ ਕੱਲਾ ਗੁਣ ਤਪਤਾਉ ਭਾਂਡਾ ਭਉ ਅੰਮ੍ਰਿਤ ਤਿੱਤਰ ਢਾਲ ਘੜੀਏ ਸ਼ਬਦ ਸੱਚੀ ਟਕਸਾਲੋ ਜਿਨ ਕੋ ਨਦਰ ਕਰਮ ਤਨਕਾਰੋ ਨਾਨਕ ਨਦਰੀ ਨਦਰ ਨਿਹਾਲੋ ਸਲੋਕ ਪਵਣ ਗੁਰੂ ਪਾਣੀ ਪਿਤਾਉ ਮਾਤਾ ਧਰਤ ਮਹਤੋ ਦਿਵਸ ਰਾਤ ਦੁਜਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹ ਨਰ ਵਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇ ਕੋ ਕਹਿਣ ਸਕਤ ਕਿਹ ਅਚਲ ਮੂਰਤ ਅਰ ਭਾਵ ਪ੍ਰਕਾਸ਼ ਮਿਤ ਤੋਜ ਕਹਿ ਜਾਈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗੜ ਜਾਈ ਤ੍ਰਿਭਾਵ ਨਿਹ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹ ਤੂ ਤਬ ਸਰਬਨਾਮ ਕਥ ਕਵਨ ਕਰਮ ਨਾਮ ਵਰਣ ਸਮਤ ਭੁਜੰ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮੰ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੂਟੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਭੇ ਨਮਸਤ ਸ੍ਰਮੇ ਨਮਸਤੰਗ ਜਲਾਸਰੀ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਵੇ ਨਮਸਤੇ ਦੇਸ਼ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬਕਾਲੇ ਨਮ ਸਰਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਬਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਤਵੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਭੋਖ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੀਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਭੀਤਾ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗੈ ਸਰਗੈ ਨੀਲ ਹੈ ਨਾਦਿਆਂ ਜੇ ਹੈ ਜਾਦ ਹੈ ਅਜਨਮ ਹੈ ਵਰਣੈ ਭੂਤੈ ਭਰਣੈ ਅਗਜ ਹੈ ਭਾਂਜਿਆ ਝੂਜਿਆ ਝਾਂਜਿਆ ਅਮੀਕਾਰ ਭੀਖਿਆ ਧੰਦ ਹੈ ਬੰਦ ਹੈ ਨਿਰਬੂਜੈ ਸੂਜਿਆ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤੈ ਸੂਤੈ ਲੋਕੈ ਸੋਕੈ ਕਰਮ ਹੈ ਭਰਮੈ
ਅਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਹੈ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮ ਦੇਵ ਦੇਵੀ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮ ਸਰਬ ਭਾਉਂਡੇ ਅਨੰਗੀ ਅਨਾਤਿਰ ਸੰਗੀਤ ਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕਾਂ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਭੇਖੀ ਭਰਮੀ ਅਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕੁਰੂ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੀ ਨਮਸਤ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਵੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾਉ ਅਦੋ ਉਰਦ ਅਰਦੰਗ ਅਗੰਗ ਉਗਰਤਾਉ ਪਰਮ ਪਰਮ ਪਰਮੇਸ਼ਵਰੰਗ ਪੁਸ਼ਪਾਲੰਗ ਸਦਾ ਸਰਬਦਾ ਸਿਧਾਤਾ ਦਇਆਲੰਗ ਅਛੇਦੀ ਭੇਦੀ ਨਾਮ ਕਾਮ ਸਮਸਤ ਉਪਰਾਧੀ ਸਮਸਤ ਸਥਾਮ ਤੇਰਾ ਜੋਰ ਚਾਚਰੀ ਛੰਦ ਹੈ ਜਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸਾਏ ਭੇਸਾਏ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਵਸਰ ਮਾਨੇ ਸਮਸਤ ਨਿਧਾਨੇ ਨਮਸਤਵੰਗ ਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਬਾਹ ਬਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬਜੀਤੰਗ ਨਮੋ ਸਰਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਮੰਤਰੰਗ ਨਮੋ ਸਰਬਜੰਤਰੰਗ ਨਮੋ ਸਰਬਦ੍ਰਿਸਿੰਘ ਨਮੋ ਸਰਬ ਕ੍ਰਿਸਿੰਘ ਨਮੋ ਸਰ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਅਖਿਜਿਆ ਭਿਜੇ ਸਮਸੰ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਡਿੱਧ ਸਿੱਧ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਦੇ ਅਖਲ ਧਰਮ ਅਲਕ ਕਰਮ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਬਾਨੇ ਸਰਵੰਗ ਪ੍ਰਾਨੰਗ ਸਰਵੰਗ ਤ੍ਰਾਨੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੌਨ ਪੁਰਖ ਪਾਰੂ ਸਰਬ ਮਾਨ ਤ੍ਰਿਮਾਨ ਦੇਵ ਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੂ ਜਤਰ ਤਤਰ ਬਰਾਜੀ ਅਵਧੂਤ ਰੂਪ ਲਸਾਲੂ ਨਾਮ ਨਾਮ ਨ ਜਤ ਜਕ ਰੂਪ ਰੰਗ ਨ ਰੇਖ ਆਦ ਪੁਰਖ ਆਧਾਰ ਮੁਰਤਾ ਜੌਨ ਆਦਿ ਅਸੇਖ ਦੇਸ ਔਰ ਨਪੇਸ ਜਾ ਕਰ ਰੂਪ ਰੇਖ ਨਾ ਰਾਗੁ ਜਤਰ ਤਤਰ ਦਿਸਾ ਵਿਸਾ ਹੋਇ ਫੈਲੇ ਔਰ ਰਾਗੁ ਨਾਮ ਕਾਮ ਬਿਹੀਨ ਪੇਖ ਧਮ ਨ ਜਾਇ ਸਰਮਾਨ ਸਰਬੱਤਰ ਮਾਨ ਸਦੈ ਮਨ ਤਾਹੀ ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ ਏਕ ਦੀ ਭੇਵ ਨਾ ਜਾਣੀ ਜੇ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਵਾਸੋ ਜਾਨੀ ਕਹਿ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਬਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹ ਕੀ ਵਿਖਿਆ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦ ਮੂਰਥਾਪੇ ਸਬਹ ਜਿਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬਿਸਵਰਚਿਅੰਭਵਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖਾ ਦੇਸ ਧਰਮ ਧਾਮ ਸੁ ਭਰਮ ਰਤ ਭੂਤਾ ਲਕ ਭੇਸ ਅੰਗ ਰਾਗ ਨਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨੁਸਤਿਕ ਪੁਰਖ ਅਵਧੂਤ ਹੈ ਗਰਭ ਗੰਜਨ ਸਰਵ ਭੰਜਨ ਆਦਿ ਰੂਪਾ ਸੂਤ ਅੰਗਹੀਨ ਭੰਗਨਾਥ ਨੇਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਕ ਸਰਬ ਕੋ ਪ੍ਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਤਿਨ ਭੇਕ ਸਰਬ ਸਾਸਨਾ ਜਾਣੀ ਜੇ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਗਤ ਨੇਤੋ ਕੋਟ ਸਿਮਰਤ ਪ੍ਰਾਣ ਸਾਸਰ ਨ ਆਵਈ ਬਹੁ ਚੇਤੋ ਮਾਧੁ ਭਾਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਅਸਨ ਭੰਗ ਪਾਨ ਅੰਗਨ ਭਵ ਪ੍ਰਕਾਸ਼ ਨਿਸਦਿਨ ਨਾਸ ਆਦਿਨ ਬਾਹੁ ਸਾਹਨ ਸਾਹ
ਰਾਵ ਜਨ ਰਾਜ ਭਾਨ ਭਾਨ ਦੇ ਵਣ ਦੇ ਪਹਾੜ ਇੰਦਰਾ ਇੰਦਰ ਇੰਦਰਾ ਇੰਦਰ ਬਾਲਨ ਬਾਲੂ ਰੰਗ ਕਲ ਰੰਕ ਕਾਲ ਅਨ ਕਾਲ ਅਨ ਭੂਤ ਅੰਗ ਆਪਾ ਭੰਗ ਗਤ ਮਿਤ ਪਾਰੂ ਗੁਣ ਗਨ ਉਦਾਰੂ ਮੋਨ ਗਨ ਪ੍ਰਣਾਮ ਨਿਰਭੈਨੇ ਕੰਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਸਾ ਕਰਮ ਅਦਰਸਾ ਧਰਮ ਸਰਬ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਪ੍ਰਸਾਦ ਗੋਬਿੰਦ ਮਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਾਮੇ ਅਕਾਮੇ ਭੁਜੰਗ ਫਰਿਆਤ ਛੰਦ ਚਤਰ ਚੱਕਰ ਕਰਤਾਉ ਚਤਰ ਚੱਕਰ ਹਰਤਾਉ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਇ ਜਨਮੰਗ ਅਜਾਇ ਨਾ ਚਿਤਰੈ ਨਾ ਮਿੱਤਰੈ ਪਰੈ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਰਤੇ ਕੇ ਅਛਜ ਦਿਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਰਾਜਿੰਗ ਪ੍ਰਮਹਿ ਕੇ ਧਰਮੰਗ ਤੁਜੈ ਕੇ ਸੁਖ ਬਰਣ ਕੇ ਸਰਬਾ ਭਰਣ ਕੇ ਜਗਤਿੰ ਕ੍ਰਿਤੀਆਂ ਕੇ ਚਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਲਪ ਹਨੂਪੈ ਕੇ ਆਦਿ ਅਦੀਵੈ ਕੇ ਆਪ ਅਭੇਵੈ ਕੇ ਚਤਰੰਗ ਬਿਹੀਨੈ ਕੇ ਏਕ ਅਧੀਨੈ ਕੇ ਰੋਜਿ ਰਜਾ ਕਰ ਰਹੀਮ ਰਿਹਾ ਕਹਿ ਕੇ ਪਾਕ ਬਿਆਬ ਕੇ ਗੈਬਲ ਗੈਬ ਕੇ ਅਫਲ ਗੁਨਾਹ ਕੇ ਸਾਹ ਸਾਹ ਕੇ ਕਾਰਨ ਕੁਨਿੰਦਾ ਹੈ ਕਰੋ ਜੀ ਦੇ ਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਭਾਉਣੇ ਕੇ ਸਰਬਤਰ ਦੀਸੈ ਕੇ ਸਰਬਤਰ ਪੀਸੈ ਕੇ ਸਰਬਤਰ ਰਾਜਾ ਕੇ ਸਰਬਤਰ ਸਾਜਾ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੀਸੈ ਕੇ ਸਰਬਤਰ ਪੀਸੈ ਕੇ ਸਰਬਤਰ ਕਾਲਾ ਕੇ ਸਰਬਤਰ ਪਾਲਾ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸੁੱਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣਾ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨਿਆ ਸਦਾਵ ਪ੍ਰਧਾਨਿਆ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਹੈ ਕੇ ਸਰਬਤਰ ਭਾਨਾ ਹੈ ਕੇ ਸਰਬਤਰ ਮਾਨਾ ਹੈ ਕੇ ਸਰਬਤਰ ਇੰਦਰਾ ਹੈ ਕੇ ਸਰਬਤਰ ਚੰਦਰਾ ਹੈ ਕੇ ਸਰਬੰਗ ਕਲੀਮ ਹੈ ਕੇ ਪਰਮੰਗ ਅਫੀਮ ਹੈ ਕੇ ਆਕਲ ਅਲਾਮ ਹੈ ਕੇ ਸਾਹਿਬ ਕਲਾਮ ਹੈ ਕੇ ਹੁਸਨ ਅਲ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮ ਹੈ ਸਲੀਖਤ ਮਦਾਮ ਹੈ ਗਿਆਨੀ ਮਰ ਸਕਸ ਹੈ ਗਰੀਬ ਪ੍ਰਸਤਾ ਹੈ ਬਿਲਾਂਦਨ ਮਕਾਨ ਹੈ ਜਿਮਰ ਜਮਾਨ ਹੈ ਤਮਜਲ ਤਮਾਵਾ ਹੈ ਰੁਜਰ ਨਦਾਨ ਹੈ ਹਰੀਫਰ ਜੀਮ ਰਜਾ ਕੇ ਯਕੀਨ ਹੈ ਅਨੇਕ ਉਲਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਵਾਜੇ ਗਰੀਬਲ ਕਰਾਦੇ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪਰਭੁਗਤ ਪ੍ਰਭੁਗਤ ਪ੍ਰਭ ਹੈ ਸੋ ਜੁਗਤ ਸੁਧਾ ਹੈ ਸੁਦੈਵ ਸਰੂਪ ਹੈ ਭੇਦੀ ਨੂੰ ਪੈ ਸਮਸਤ ਉਪਰਾਜ ਸਦਾ ਸਮਸਾਜੇ ਹੈ ਸਮਸਤ ਸਲਾਮ ਹੈ ਸਦੈਵ ਕਾਮ ਨਿਰਬਾਦ ਰੂਪ ਹੈ ਅਗਾਦ ਹੈ ਅਨੂਪ ਹੈ ਓ ਅੰਗਾਦ ਰੂਪ ਹੈ ਨਾਸ ਰੂਪ ਹੈ ਅਨੰਗੀ ਅਨਾਮੀ ਤ੍ਰਿਭੰਗੀ ਤ੍ਰਿਕਾਮੀ ਤ੍ਰਿਵਰਗ ਤ੍ਰਿਬਾਦੇ ਅਗੰਜੇ ਅਗਾਦੇ ਸੁਭੰਗ ਸਰਭਾਗੇ ਸੋ ਸਰਬ ਅਨਰਾਗੇ ਤ੍ਰਿਭੁਗਤ ਸਰੂਪ ਹੈ ਛੇਜੇ ਹੈ ਛੂਤੇ ਕੇ ਨਰਕੂ ਪ੍ਰਣਾਸੇ ਹੈ ਪ੍ਰਚਿਲ ਪ੍ਰਵਾਸੇ ਨਿਰੁਕਤ ਪ੍ਰਭਾਇ ਸਦਾ ਹਮ ਸਦਾ ਹਮੇ ਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹਮੇ ਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖਾ ਲੇਖ ਭਰਮੈ ਕਰਮੈ ਅਨਾਦ ਜੁਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧਾਂਦਿਆਂ ਬੰਧਿਆਂ ਭਗਤਿਆਂ ਮਰੁਕਤਿਆਂ ਨਾਸ ਪ੍ਰਕਾਸ਼ਨ ਚਿੰਤਿਆਂ ਸੁਨਿਤਿਆਂ ਅਲੇਖਿਆ ਦੇਖੈ ਅਲੇਖ ਭੇਖ ਅਟਾ ਹੈ ਅਗਾ ਹੈ ਅਸੰਭ ਹੈ ਅਗਮ ਹੈ ਅਨਿਲ ਹਨਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਤ ਚਰਪਣ ਛੰਦ ਤਾ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੂ ਸਰਬੰ ਪ੍ਰਾਣੂ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਕਤਾ ਸਰਬੰ ਮੁਕਤਾ ਰਿਛਾਵਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੇ ਸਦਾਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੀ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਾ ਨ ਪੁੱਤਰਾ ਨ ਸੱਤਰਾ ਨ ਮਿੱਤਰਾ ਨ ਤਾਤਰ ਨ ਮਾਤਰ ਨ ਜਾਤਰ ਨ ਪਾਤਾ ਨਿਰਸਾਕ ਸਰੀਕਾ ਮਿੱਤੋ ਮੀ ਕੈ ਸਦੈਵ ਪ੍ਰਭ ਅਜਾ ਹੈ ਭਗਵਤੀ ਛੰਦ ਤ ਪ੍ਰਸਾਦ
ਕੇ ਜਾਹਰ ਜਹੂਰਿਆਂ ਕੇ ਹਾਜ਼ਰ ਹਜ਼ੂਰ ਹੈ ਮਿਸਰੋ ਸਲਾਮੇ ਸਮਸਤੁਲ ਕਲਾਮੇ ਕੇ ਸਾਹਿਬ ਦਿਮਾਗੇ ਕੇ ਹੁਸਨੋ ਚਿਰਾਗੇ ਕੇ ਕਾਬਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਿੰਦ ਹੈ ਕਰੀਮ ਮੁਲਕ ਮਾਲੇ ਖੁਸ਼ਨ ਜਮਾਲੇ ਗਰੀਮ ਕਰਾਜੇ ਗਰੀਮ ਨਵਾਜੇ ਹੈ ਹਰੀ ਫੁਲਸਕਨ ਰਾਸਲਪਕਨ ਕਲੰਕ ਪ੍ਰਣਾ ਸੈ ਸਮਸਤ ਨਿਵਾਸੈ ਗੰਜਲ ਗਰੀਮ ਜਾਇ ਕਰੀਮ ਹੈ ਸਮਸਤ ਜਵਾਹੇ ਕੇ ਸਾਹਿਬ ਕਰਹਿ ਕੇ ਨਰਕੂ ਪ੍ਰਣਾ ਸੈ ਬਹਿਤ ਨਿਵਾਸ ਹੈ ਕਿ ਸਰਬਲ ਗਵਨ ਹੈ ਮਿਸਰ ਰਵਨ ਹੈ ਤਮਾਵਲ ਤੁਜੀ ਮੈਂ ਸਮਸਲ ਅਜੀਜ ਹੈ ਪਰਮ ਪਰਮੀ ਸੈ ਸਮਸਲ ਅਜੀ ਸਹਿ ਦੀ ਸੁਰਲੇਖ ਹੈ ਮਿਸਲ ਭਿੱਖ ਹੈ ਜਿਵੇਂ ਨੋ ਜਵਾਹ ਅਮਿਕੁਲ ਮਾਹੇ ਕਰੀਮੁਲ ਕਮਾਲੇ ਕਿ ਜੋਰਤ ਜਮਾਲੇ ਕਤਲੰਗ ਪ੍ਰਕਾਸ਼ੇ ਕਿਵੇਂ ਤੋ ਸੁਭਾਸੇ ਕਿ ਅਜਵ ਸਰੂਪ ਹੈ ਕਿਵੇਂ ਤੋ ਬਿਭੂਤ ਹੈ ਕਿਵੇਂ ਤੋ ਪਸਾਹੇ ਕਿ ਆਤਮ ਪ੍ਰਭ ਕਿ ਅਤਲੰਗ ਅਨੰਗ ਹੈ ਕਿਵੇਂ ਤੋ ਭੰਗ ਹੈ ਮਦ ਭਾਰ ਛੰਦ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗੁਣ ਮਦਾਮ ਅਰ ਬਰ ਗੰਜ ਹਰ ਨਰ ਪ੍ਰਪੰਜ ਅਨ ਗਨ ਪ੍ਰਣਾਮ ਮਨੁਸ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨਭਵ ਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਛ ਜੰਗ ਆਸਨ ਭੰਗ ਅਪਾਰ ਗਤ ਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੰਤ ਅਨੁਭਵ ਨਾਸ ਧ੍ਰਿਤ ਧਰਤ ਰਾਸ ਆਦਿ ਬਾਹ ਇੱਕ ਸਦਾ ਹੋ ਓਮਕਾਰ ਆਦਿ ਕਥਨੀ ਅਨਾਦ ਖਲ ਖਨ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛ ਜਗਾਤ ਅਜ ਅਜਨਾ ਬਾਤ ਅਣ ਚੰਜ ਗਾਤ ਅਣ ਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਆ ਡੀਠ ਧਰਮ ਅਤ ਢੀਠ ਕਰਮ ਅਣਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲਯ ਹੈ ਅਰ ਕਾਲਯ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਸਰਬੰ ਭਰ ਹੈ ਸਰਬੰ ਕਰ ਹੈ ਸਰਪਾਸੈ ਹੈ ਸਭ ਨਾਸੈ ਕਰਣਾ ਕਰ ਹੈ ਬੇਸਵੰ ਪਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪ ਜਪ ਹੈ ਤਪ ਥਪ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅੰਮ੍ਰਿਤਾ ਅੰਮ੍ਰਿਤ ਕਰਣਾ ਕ੍ਰਿਤਾ ਅਕ੍ਰਿਤਾ ਕ੍ਰਿਤਾ ਧਰਣੀ ਧ੍ਰਿਤ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਅਜ ਬਕ੍ਰਿਤਾ ਅਮ੍ਰਿਤਾ ਅੰਮ੍ਰਿਤ ਨਰ ਨਾਇਕ ਹੈ ਖਲਕਾਇਕ ਹੈ ਬਿਸਵੰਬਰ ਹੈ ਕਰਣਾਲ ਹੈ ਨਰ ਨਾਇਕ ਹੈ ਸਰਪਾਇਕ ਹੈ ਭਾਵ ਪੰਜਨ ਹੈ ਅਰ ਗੰਜਨ ਹੈ ਇਹ ਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਸਰਬ ਆਤਮ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮ ਬ੍ਰਿੰਦ ਬ੍ਰਿੰਦ ਨਮ ਬੀਜ ਬੀਜੇ ਨਮ ਰਾਜ ਸਿੰਘ ਤਾਮ ਸਿੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮ ਮੰਤਰ ਮੰਤਰੀ ਨਮ ਧਿਆਨ ਧਿਆਨੇ ਨਮੋ ਜੁਤ ਜੁਦੇ ਨਮੋ ਗਿਆਨ ਗਿਆਨੇ ਨਮ ਭੋਜ ਭੋਜੇ ਨਮ ਪਾਨ ਪਾਨੇ ਨਮੋ ਕਲਹ ਕਰਤਾ ਨਮ ਸੰਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬੇਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸਾ ਸੇ ਨਮ ਬਾਂਕ ਬੰਕੇ ਭੰਗੀ ਸਰੂਪੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਲੇ ਅਨੰਗੀ ਅਕਾਮੇ ਇਹ ਕਚਰੀ ਛੰਦ ਅਜੈ ਅਲੈ ਅਭੈ ਅਭੈ ਭੂ ਅਜੂ ਅਨਾਸ ਕਸ ਗੰਜ ਭੰਜ ਲੱਖ ਭਖ ਅਕਾਲ ਦਿਆਲ ਲੇਖ ਭੇਖ ਨਾਮ ਅਕਾਮ ਗਾਹ ਢਾਹ ਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਅਭਰਮ ਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਭਾਸੇ ਨਰ ਕਾਮੰਗ ਬੇਪੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੇਪੂਤੇ ਸਦਾ ਸਾਚਦਾਨੰਦ ਸਤਰੰਗ ਪ੍ਰਣਾਸੀ ਕਰਿ ਮੁਰਖ ਨਿੰਦਾ ਸਮਸਤ ਨਿਵਾਸੀ ਅਜਾਇ ਬੇਪੂਤੇ ਕਜਾਇ ਬਿਗਨੀਮੇ ਹਰਿਅੰਗ ਕਰਿਅੰਗ ਕਰਿ ਮੁਰ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਯਮ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪਹੰਗ ਬੇਪੂਤੇ
ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੁਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤੁਆ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਘਰ ਯੋਗ ਜਤੀ ਕੇ ਸੂਰ ਸਰਾਰਧਨ ਸੁਧ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਇਹ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੁਦਤ ਪਾਵਨ ਕੇ ਗੌਰ ਕੋ ਜਾਤ ਨਵਾਰੀ ਭਾਰੀ ਭਜਨ ਕੇ ਭੂ ਪਲੀ ਬਿਦ ਨਿਆਪ ਸੀਸਣ ਜਾਤ ਵਿਚਾਰੇ ਏਤੇ ਭਏ ਤੋ ਕਾਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਇ ਪਧਾਰੇ ਜੀਤ ਫਿਰਾਏ ਸਭ ਦੇ ਸੰਸਾਰ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੋੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਨ ਕੇ ਭੂਪਤ ਤੋ ਕੌਣ ਗਨਾ ਨਹੀਂ ਜਾਤ ਵਿਚਾਰੇ ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨੋ ਸੁਸੰਜਮ ਨੇਮ ਅਨੇਕ ਪਸਿਖਾਏ ਵੇਦ ਪੁਰਾਣ ਕਤੇਵ ਕੁਰਾਣ ਜਮੀਨ ਜਬਾਨ ਸੁਬਾਨ ਕੀ ਪੇਖਾ ਪਵਨ ਆਹਾਰ ਜਤੀ ਜਤਾਰੂ ਸਭੈ ਸੁਬਚਾਰ ਹਜ਼ਾਰ ਕਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖਾ ਹੈ ਸੁਧ ਸਿਪਾਹਾ ਤੁਰੰਤ ਬਾਹਾ ਸੁਸ਼ਾਸਨ ਦੁਰਜਾਨ ਦਲਾਂਗੇ ਭਾਰੀ ਗੁਮਾਨ ਨੂੰ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਥੇ ਮਤੰਗਨ ਮਾਨ ਮਲੈਂਗੇ ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬੈਨੂੰ ਤਿਆਗ ਜਹਾਨ ਦਾ ਚੱਲਾਂਗੇ ਵੀਰ ਅਪਾਰ ਵੱਡੇ ਬਰੇ ਅਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਕਾੜੇ ਕਢਾਣ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਛ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਪਨਿੰਦਨ ਸਾਚਰ ਭੂਤ ਭਿਕ ਭਾਣ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਹਾਨੂੰ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦ ਪੋਜਾਉਣ ਤਰਲੋਕ ਰਾਜ ਕਰੈਂਗੇ ਓ ਟਿਸ਼ ਨਾਨਕ ਜਾਤ ਗਜਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਪਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨ ਦੇ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਭਗਤਿਆਨ ਲਗਾਇਓ ਨਾਥ ਪ੍ਰਿਓ ਲਈ ਸਾ ਸਮੁੰਦਰ ਲੋਕ ਉੱਪਰ ਲੋਕ ਗਵਾਇਓ ਵਾਸ ਕੀਓ ਵਿਖਿਆਨ ਸੋ ਬੈਠ ਕੇ ਅਸੇ ਹੀ ਅਸੇ ਸੋ ਬੈਸ ਬਤਾਇਓ ਸੱਚ ਕਹੂੰ ਸੁਣ ਲਿਓ ਸੁਬਾਈ ਜਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਾਸੋ ਕੋ ਮਰਤਾਨ ਕੋ ਪੂਜਨ ਤਾਇਓ ਔਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਔਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾਉ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾਵੋ ਆਪ ਹਾਦੈ ਮੋਹ ਬਚਾਵੋ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਔਰ ਅੱਛਾ ਨਿਜ ਕਰਦਾ ਕਰੀਆ ਸਭ ਬੈਰਨ ਕਉ ਆਸ਼ਿੰਘਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ
तुम अहं छाड़ कोई अवन त्याऊं जो बर चाहो सो तुम ते पाऊं सेवक सिख हमारी तारिया है चौन चौन सत्र हमारी मारिया है आप हाथ दे मुझे बरिया मरण काल का त्रासन वरिया है हो जो सदा हमारी पछा श्री अस तो जो करे हो रक्षा राख ले हो मह राखण हारी साहिब सन सहाय प्यारे दीन बंद दस्तन के हंताओ तमहु पुरी चातर दस कंताओ काल पाए ब्रह्मा भवतराओ काल पाए शिव जू अवतराओ काल पाए कर विष्णु प्रकाशा सकल काल का की आत्मासा जमन काल जोगी सब की ओ वेदराज ब्रह्मा जू थी ओ जमन काल सब लोक सवारा नमस्कार है ताय हमारा ओ जमन काल सब जगत बनायो देव दैतो जचन उपजायो आदि अंत एक अवतार आओ सोई गुरु समझे हमारा नमस्कार तिसिको हमारी सकल प्रजा जिने आप सवारी सेवकन को सब गुण सुख दी हो सतरन को बल मोहबत की हो कट कट के अंतर की जानत हो भले बुरे की पीर पछानत हो चीटी ते कुंतरिया सूला सब पर कृपा दृष्ट कर फूला संतन दुख पाए ते दुखी सुख पाए साधन के सुखी एक एक ही पीर पछाना कट कट के पढ़ पढ़ की जाना जबद कर करा करतारा प्रजा तरतब दे हो पारा जाबिया कर करत हो कब हो तुम मैं मिलत देह धर सब हो जीते बदन श्रेष्ठ सब धार आप अपनी बूझ उचार तुम सब ही ते रहत नडालम जानत बेद भेद अर आलम निरंकार निर्भकार निर्लंब आद अनीला नाद संभ ताका मूढ़ चारद भेदा जाको पेवन पावत बेदा ताको कर पाहन अनुमानत माह मूढ़ कछ भेद न जानत महादेव को कहत सदा सेवो निरंकार का चीनत न पेव आप अपनी बुद्ध जीती वर्णत भिन्न भिन्न तोहे तेती तुमरा लखा न जाय पसारा के विसजा प्रथम संसारा एक रूप अनूप स्वरूपा रंक पहो राव कई भूपा अंडज जे रज से तज कीनी ओत भुज खान बहर रच दीनी कहूँ फूल राजा हूँ बैठा कहूँ सिमट पर शंकर कैठा सिगरी श्रेष्ठ दिखाई अचंपव आद जुगाद स्वरूप संयंपव अब रक्षा मेरी तुम करो सिख बार सिख संघरो दुठ जिते उठवत उत्पाता सकल मलेश करो रणकाता जे अस तो तब सरनी परे तिनके दुष्ट दुख हमरे पुरख जान पग परे तिहारे तिनके तुम संकट सब टारी जो कल को एक बार त्याय है ताकि काल निकट न है रक्षा होता ही सब काला दृष्ट अरिष्टर तत्काला हो कृपा दृष्ट तन जा हर हो ताकि ताप तनक में हर हो रिद सिद्ध कर्म सब होई दुड़ छा छुप सके न कोई एक बार जंत मैं संभारा काल फास ते ताय हो बारा जिन डर नाम तिहारो कहा दर्द दर्द दुख ते रहा खड़ग केत मैं शरण तिहारी आप हाथ दैले हो बारी सर्व ठोर मोह हो सहाई दुष्ट दुख ते लिहु बचाई कृपा करी हम पर जग माता ग्रंथ करा पूर्ण सुब्राता किल बिक सकल देह को हरता दुष्ट दुखियन को छह करता श्री अस्तोज जप दयाला पूर्ण करा ग्रंथ तत्काला मन बांचित पल पावे सोई दुख नत सह बेआपत कोई अड़ेल सुनै गोंग जो जाहि सुरसना पावई सुनै मूढ़ चित लाय चतरता आवई दुख दर्द भाव निकट नंग तिर नर के रहै ओ जो जाकी एक बार चौपई को कह चौपई संबत सत्रह सहसपन जाय अर्ध सहसपन तीन कह जाय भाद्र सुधी अष्टमी रवारा तीर सद्रव ग्रंथ सुधारा सवैया पाए गह जब ते थमरे तब ते को आंक त्रय नहीं आने राम रहीम पुराण कुरान अनेक कह मत एक न बने ओ सिमरत शास्त्र वेद सब बहु भेद कह हम एक न जाने ओ श्री असपान कृपा तुमरी कारू मैं न कहो सब तो हिब खाने दोहरा

ਦਵਾਰ ਸਗਲ ਦਵਾਰ ਕੋ ਛੱਡ ਕੇ ਗਹੋ ਤੁਹਾਰ ਦਵਾਰ ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਉਨੀ ਸ਼ਬਦ ਗਾ ਵੜਿਆਈਆਂ ਸ਼ਬਦ ਉਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰ ਉਹ ਕਰੇ ਤੇਰਾ ਘਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਉਮਰ ਹੁ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੀ ਕਲਾ ਦਿਤ ਕਰ ਧਾਰੀ ਆਓ ਪੰਜ ਦੋ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾਉ ਤਿਤ ਘਰ ਅਣਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਬਾਣੀ ਦੇਹ ਨਿਬਾਣੀ ਲਵੈ ਬਾਜ ਹੁਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆਂ ਏਸ ਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਇਨਕਾ ਮੋਹ ਟੁੱਟਾ ਤਨਕਾ ਸ਼ਬਦ ਸੱਚਾ ਸੁਭਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹਿ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਕਥ ਕੀ ਕਰਾ ਕਹਾਣੀ ਕਥ ਕੇਰੀ ਕਿਤ ਦਵਾਰੈ ਪਾਈ ਆਏ ਤਨ ਮਨ ਧਨ ਸੋ ਸੁਖੋ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈ ਆਏ ਹੁਕਮ ਮੰਨੇ ਹੋ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾੜੀ ਇਹ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗਾਉਲੀ ਪਾਈਆ ਕੁਰਬਾਨ ਕੀਤਾ ਤੇ ਸਭ ਟਹੁ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਸ ਤੇਰਾ ਚੱਲਣ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਓਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋ ਚਿਰਾਗ ਤੇਰਾ ਅੰਤ ਨ ਪਾਇਆ ਅੰਤੁ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਉਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਦ ਪਾਏ ਇੱਕ ਵੇਕ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ
ਲਭ ਲੋਭ ਅਹੰਕਾਰ ਤਰ ਤਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪਤ ਵਸਿਆ ਗੁਰਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਿਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵੈ ਚਲਹ ਸਵਾਮੀ ਹੋ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲਹ ਜਿਨਹ ਮਾਰਗ ਪਾਵਹਿ ਕਰ ਕਿਰਪਾ ਜਿਨ ਨਾ ਬੁਲਾਹੇ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ ਇਹੋ ਤਿਨਕੈ ਮਨ ਮਸਿਆ ਜਿਨ ਘਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰ ਸੁਣਾਇਆ ਪਵਿੱਤ ਹੋਏ ਸੇ ਜਿਨਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਮ ਸਹਿਤ ਸੋ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਣ ਸਹਜਾ ਸਹ ਸਰ ਨਾ ਜਾਏ ਨਾ ਜਾਏ ਸਹ ਸਖਤ ਨਿਮਰਾ ਹੈ ਕਰਮ ਕਮਾਏ ਸਹ ਸਾ ਜੀਉ ਮਲੀਨ ਹੈ ਕਿਸਨ ਨਿਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸਿਮਰਾ ਹਹ ਤੁਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹ ਸਹ ਉਪਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾ ਉੱਤਮ ਸੋ ਸੁਣ ਹੈ ਨਾਹੀ ਫਿਰਾਂ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕੰਬਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨਮ ਜਿਨੀ ਖੱਟਿਆ ਭਲੇ ਸੇ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰਿਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰਣ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਾ ਗੁਰਮੁਖ ਨ ਪਾਵੇ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਬੇਕੀ ਅਜਾਏ ਅਨੇਕ ਜੂਨੀ ਭਰਮ ਆਵੈ ਬਿਨਸਾ ਗੁਰਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨਸਾ ਗੁਰਮੁਕਤ ਨ ਪਾਏ ਆਵ ਹੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ ਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਵੇ ਕਹਿ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰਣ ਜਾਣੀ ਤੱਤੈ ਸਾਰਣ ਜਾਣੀ ਗੁਰੂ ਬਾਜੋ ਤੱਤੈ ਸਾਰਣ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੱਤਾ ਸੁੱਤਿਆ ਰਹਿਣ ਵਿਹਾੜੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਹ ਵਸਾਰੀਐ ਮਨੋਹ ਕਿਉਂ ਵਸਾਰੀਐ ਇਹ ਵੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕ ਇਹ ਵੜਦਾਤਾ ਸੋ ਕਿਉਂ ਮਨੋਹ ਵਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਓ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰਵਰਤ ਆਇਆ ਇਹ ਮਾਇਆ ਜਿਤਾ ਰਵੀ ਸਰੈ ਮਹੁ ਦੂਜਾ ਭਗ ਦੂਜਾ ਲਾਇਆ।

ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਤਾਂ ਤੂੰ ਜਗ ਮਹਿਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰੇ ਅਸ ਜਗ ਮਹਿ ਆਇ ਕਹਿ। ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਮੇਰੇ ਉਹ ਹਰ ਤੂੰ ਮੈਂ ਜੋ ਧਰੀ, ਹਰ ਬਿਨੇ ਔਰ ਨਾ ਦੇਖੋ ਕੋਈ, ਹਰ ਬਿਨੇ ਔਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ, ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨੇ ਔਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦ੍ਰਿਸ਼ਟ ਹੋਈ। ਇਹ ਸ਼ਰਵਣ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ। ਸ੍ਰੀ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਬਾਣੀ ਸੱਚ ਅਲੱਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨਾ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖੈ, ਵਾਜਾ ਪਾਵਣ ਵਜਾਇਆ ਵਜਾਇਆ, ਵਾਜਾ ਪਾਵਣ ਨਾਉ ਦੁਆਰੀ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ।

ਵਰਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚਾ ਜਿੱਥੇ ਸਦਾ ਸਤਿਆ ਵੇਹ ਸੱਚੋ ਧਿਆ ਵਹਿ ਜਾਤ ਭਾਵੈ ਹੈ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮੈ ਜਿਸ ਬਖਸੇ ਸੋਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚ ਕਰ ਗਾਵੇ।

ਸੰਤ ਸਾਜਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਸ ਦੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ ਆ ਭਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਣਹਤੂਰੇ ਸਲੋਕ।

ਬਸਲੇ ਕਪੜੇ ਪੈਰੇ ਤੁਰਕ ਪਠਾਣੇ ਅਮਲ ਕੀ ਆ ਚਾਰੇ ਵੇਦ ਹੋਏ ਸਚਿਆਰ ਪੜ੍ਹੈ ਗੁਣਾ ਤਿੰਨ ਚਾਰ ਵਿਚਾਰ ਪਾਓ ਭਗਤ ਕਰਨੀ ਚ

ਔਰ ਸਤਿਗੁਰ ਵੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜੰਦਿਆ ਇਹਨੇ ਨਿਤ ਜਗਤ ਨਿਹਾਲਿਆ ਖਸਮ ਚੋਰ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਏ ਥਾ ਬਿਰਲਾ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ

ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹ ਜਲਨ ਜਾਏ ਧਨ ਸਮਾਨ ਸਨਾਨ ਕਾ ਜੋਗਾ ਚੱਲੇ ਪਾਏ ਚੌਕੜ ਮੁੱਲ ਨਾ ਬੈ ਚੌਕੈ ਪਾਇਆ ਸਿਖਾ ਕਣ ਚੜ੍ਹਾਈਆਂ।

ਸਾਹਿਬ ਉਹ ਦਿਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਏ ਸੀ, ਹੁਕਮ ਨਿਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ ਚੰਦਿਆ ਸੋ ਫੁੱਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ। ਤਾਂ ਦਰਗਹਿ

0: ਸੰਗਤ ਜੀ ਕੀਰਤਨ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਆਸ ਰੱਖਦੇ ਹਾਂ ਆਪ ਗੁਰ ਨੂੰ ਨਜ਼ਰਅੰਦਾਜ਼ ਕਰਕੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਲੜੀਵਾਰ ਵਿਚਾਰ ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸ ਸਵਾਗਤ ਸਰਵਨ ਕਰੋ ਜਿੰਨੇ ਵਿੱਚ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ।

ਹਰ ਲਾਜ ਰਖਾਏ ਹਮ ਬਾਰਕ ਰੂਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰਮਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਆਇਆ ਇਹ ਮਾਂ ਬਾਪ ਅਨਸਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਪਾਵਨ ਸ਼ਬਦ ਜੋ ਅੱਜ ਵਾਲਾ ਇਹਦੇ ਨਾਲ ਵੀ ਉਥਾਨਕਾ ਜੁੜਾਉਂਦੀ ਹੈ। ਟੀਕਾਕਾਰਾਂ ਨੇ ਸੰਪਰਦਾਇ ਮਹਾਂਪੁਰਸ਼ਾਂ ਨੇ ਇਹਦੇ ਨਾਲ ਉਥਾਨਕਾ ਲਿਖੀ ਜਿਸ ਵੇਲੇ ਅੰਮ੍ਰਿਤ ਸਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਰੋਵਰ ਬਣ ਚੁੱਕਿਆ ਸੀ, ਖੁੱਲੀ ਪਰਿਕਰਮਾ ਸੀ, ਹਰਿਮੰਦਰ ਸਾਹਿਬ ਤਿਆਰ ਹੋ ਗਏ ਸੀ। ਇੱਕ ਪੰਡਿਤ ਜਿਹੜਾ ਸੀ ਬੜਾ ਵੇਦ ਸ਼ਾਸਤਰਾਂ ਨੂੰ ਪੜ੍ਹਿਆ ਹੋਇਆ ਵਿਦਵਾਨ, ਬਹੁਤ ਅਰਥ ਵਿਚਾਰ ਉਹਨੂੰ ਆਉਂਦੇ ਸਨ, ਆਪਣੀ ਹਿੰਡ ਨਾਲ ਓੰਕਾਰ ਨਾਲ ਸਾਲਗ੍ਰਾਮ ਰੱਖ ਕੇ ਪੱਥਰ ਆਪਣਾ ਪਰਿਕਰਮਾ ਦੇ ਵਿੱਚ ਆ ਕੇ ਬਹਿ ਗਿਆ, ਉਹਦੀ ਪੂਜਾ ਕਰ ਰਿਹਾ ਸੀ। ਅਭਿਮਾਨ ਸੀ ਇਹ ਪੰਡਿਤ ਨੂੰ, ਜਿੱਥੇ ਵਿਦਵਾਨ ਸੀ ਉੱਥੇ ਉੱਚੀ ਕੁੱਲ ਦਾ ਅਹੰਕਾਰ ਸੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੰਗਤਾਂ ਸਮੇਤ ਜਾ ਰਹੇ ਸੀ। ਪਹਿਲੀ ਵਾਰ ਮਹਾਰਾਜ ਲੰਘੇ, ਮੂਰ ਦੀ ਚੁੱਪ ਕਰਕੇ ਲੰਘੇ, ਬੈਠਾ ਰਹੋ। ਔਰ ਹੁਣ ਤੇ ਕੰਪਲੈਕਸ ਬਣ ਗਿਆ ਨਾ, ਚਾਰ ਚੁਪੇਰੇ ਬਾਅਦ ਵਿੱਚ ਬਣਿਆ, ਪਹਿਲਾਂ ਹੋਰ ਵੀ ਆਮ ਲੋਕ ਪਰਿਕਰਮਾ ਵਿੱਚ ਵੀ ਮਹੰਤਾਂ ਨੇ ਵੀ ਉਦਾਸੀਆਂ ਨੇ ਵੀ ਮੂਰਤੀਆਂ ਜਿਹੜੀਆਂ ਰੱਖ ਦਿੱਤੀਆਂ ਸੀ। ਇੱਕੋ ਹੀ ਧਰਮ ਹੈ ਜੀ, ਸਿੱਖ ਵੀ ਹਿੰਦੂਆਂ ਵਿੱਚੋਂ ਆਏ ਨੇ, ਹੁਣ ਤੱਕ ਇਹੋ ਹੀ ਜ਼ੋਰ ਲੱਗਾ ਹੈ, ਹੁਣ ਵੀ ਇਹੋ ਹੀ ਲੱਗਾ ਹੈ RSS। ਮੂਰਤੀਆਂ ਵੀ ਸਥਾਪਨ ਮਹੰਤਾਂ ਨੇ ਕਰ ਦਿੱਤੀਆਂ ਸੀ, ਇੱਥੋਂ ਤੱਕ ਕੰਮ ਵਿਗੜ ਗਿਆ ਤਾਂ ਸਿੰਘ ਸਭਾ ਨੇ ਬਾਅਦ ਵਿੱਚ ਆ ਕੇ ਕੰਪਲੈਕਸ ਬਣਿਆ, ਸਭ ਮੂਰਤੀਆਂ ਚੱਕ ਚੱਕ ਬਾਹਰ ਕੱਢੀਆਂ ਨੇ। ਸਿੱਖਾਂ ਨੇ ਚੰਗੇ ਲੀਡਰ ਸਨ ਜਦ ਆਦਿ ਕਾਲ ਤੋਂ ਇਹਨਾਂ ਨੇ ਗੁਰੂ ਨਾਨਕ ਦੇ ਘਰ ਦਾ ਵਿਰੋਧ ਕੀਤਾ ਹੈ, ਸ਼ਰੀਕਾ ਪੁਣਾ ਨਹੀਂ ਕੀਤਾ ਕੇਵਲ ਧੱਕਾ ਵੀ ਕੀਤਾ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੇ ਆ ਕੇ ਬਹਿ ਗਿਆ ਤੇ ਮਹਾਰਾਜ ਆਪਣੇ ਧਿਆਨ ਵਿੱਚ ਸੰਗਤਾਂ ਸਮੇਤ ਤੁਰੇ ਗਏ, ਕੋਈ ਧਿਆਨ ਨਹੀਂ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ, ਆਪਣੀ ਪੂਜਾ ਕਰੀ ਗਿਆ ਅੱਖਾਂ ਮੀਚ ਕੇ। ਫਿਰ ਮਹਾਰਾਜ ਆਏ, ਪੂਰਾ ਗੇੜਾ ਦੇ ਕੇ ਸਰੋਵਰ ਦੇ ਉੱਪਰ ਦੀ ਦੂਜੀ ਵਾਰ ਆਏ, ਫਿਰ ਵੀ ਮਹਾਰਾਜ ਨੂੰ ਕਹਿਣ ਲੱਗਾ, ਕ੍ਰੋਧ ਵਿੱਚ ਆ ਕੇ ਗੁੱਸੇ,
ਤੁਸੀਂ ਛੱਤਰੀ ਹੁੰਦੇ ਹੋਏ, ਛੱਤਰੀਆਂ ਦਾ ਧਰਮ ਜਿਵੇਂ ਇਹਨਾਂ ਦੇ ਲਿਖਿਆ ਮਨੋ ਸਿਮਰਤੀ ਵਿੱਚ ਕਿ ਬ੍ਰਾਹਮਣ ਨੂੰ ਸਾਰੇ ਪੂਜਨ ਤਿੰਨੇ ਹੀ। ਸੋ ਛੱਤਰੀ ਵੈਸ਼ ਸ਼ੂਦਰ ਸਾਰੇ ਸਾਰਿਆਂ ਦੇ ਵਾਸਤੇ ਬ੍ਰਾਹਮਣ ਪੂਜਨ ਯੋਗ ਹੈ। ਕਹਿਣ ਲੱਗਾ ਤੁਸੀਂ ਸਿਰ ਨਹੀਂ ਨਵਾਇਆ, ਤੁਸੀਂ ਨਮਸਕਾਰ ਨਹੀਂ ਕੀਤਾ, ਛੱਤਰੀਆਂ ਦੀ ਕੁੱਲ ਵਿੱਚ ਪੈਦਾ ਹੋ ਕੇ ਇਹ ਤੁਸੀਂ ਚੰਗਾ ਨਹੀਂ ਕੀਤਾ, ਮੇਰਾ ਸਨਮਾਨ ਨਹੀਂ ਕੀਤਾ, ਮੈਂ ਪੂਜਾ ਕਰ ਰਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਨਹੀਂ ਜਾਣਦੇ ਕੁਝ ਵੀ, ਤੇ ਸਾਡੇ ਘਰ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਹੈ, ਅਸੀਂ ਕਿਸੇ ਮੂਰਤੀ ਪੂਜਾ ਦੇ ਉਪਾਸ਼ਕ ਨਹੀਂ, ਪੱਥਰ ਦੇ ਉਪਾਸ਼ਕ ਨਹੀਂ। ਗੁਰੂ ਨਾਨਕ ਦੇ ਘਰ ਵਿੱਚ ਉਪਦੇਸ਼ ਸਾਰਿਆਂ ਨੂੰ ਸਾਂਝਾ ਹੈ, ਔਰ ਨਾਮ ਜਪਣ ਦਾ ਧਰਮ ਹੈ। ਅੱਜ ਦੇ ਜੋ ਪਾਵਨ ਸ਼੍ਰੀ ਮੁਖਵਾਕ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ ਉਹ ਇਹੀ ਹੈ ਕਿ ਵੇਦ ਪੁਰਾਣ ਸਿਮਰਤ ਸਭ ਸਾਸ ਤੋਂ ਪੜਿਆ ਮੁਕਤ ਨ ਹੋਈ, ਇੱਕ ਅੱਖਰ ਜੋ ਗੁਰਮੁਖ ਜਾਪੈ ਤਾਂ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਸੋ ਨਾਮ ਜਪੈ ਸੋ ਉਦਰਾ ਕਲਮੈ, ਸੋ ਕਲਮੈ ਉਦਰ ਘੱਟ ਘੱਟ ਨਾਨਕ ਮਾਝਾ। ਐਸਾ ਉਪਦੇਸ਼ ਮਹਾਰਾਜ ਜੀ ਨੇ ਦਿੱਤਾ ਹੈ, ਸਾਡੇ ਘਰ ਵਿੱਚ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਹੈ। ਗੁਰੂ ਬਾਣੀ ਹੈ, ਕੋਈ ਉੱਚਾ ਨੀਵਾਂ ਨਹੀਂ ਹੈ। ਕਰਮ ਨੂੰ ਮੰਨਿਆ ਹੈ ਪੰਡਿਤ, ਜਾਤ ਨੂੰ ਨਹੀਂ ਮੰਨਿਆ ਹੈ, ਜਨਮ ਨੂੰ ਨਹੀਂ ਮੰਨਿਆ, ਕਰਮ ਨੂੰ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਰਹਾਉ ਵਾਲੀਆਂ ਤੁਕਾਂ ਨੂੰ ਸੰਬੋਧਨ ਕਰਕੇ ਹੀ ਉਚਾਰਨ ਕਰ ਰਹੇ ਨੇ। ਰਹਾਉ ਵਾਲੀਆਂ ਤੁਕਾਂ ਦੇ ਦੁਆਲੇ ਸਾਰਾ ਸ਼ਬਦ ਸਿਧਾਂਤ ਰੂਪ ਹੁੰਦੀਆਂ ਨੇ, ਘੁੰਮਦਾ ਧੁਰਾ ਹੁੰਦੀਆਂ ਨੇ। ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ। ਇਹ ਪੰਡਿਤ ਬਹੁਤ ਵੱਡਾ ਵਿਦਵਾਨ ਹੈ, ਪੰਡ ਨਾਮ ਬੁੱਧੀ ਦਾ ਵੀ ਇਲਮ ਦਾ ਹੁੰਦਾ, ਜਿਹਨੂੰ ਬਹੁਤ ਇਲਮ ਹੋਵੇ, ਗਿਆਨਵਾਨ ਹੋਵੇ। ਇਹ ਪੰਡਿਤ ਤੂੰ ਵੇਦਾਂ ਨੂੰ ਵਿਚਾਰਦਾ ਹੈ, ਵੇਦ ਵਿਚਾਰ ਪੰਡਿਤ, ਵੇਦਾਂ ਨੂੰ ਵਿਚਾਰਦਾ ਹੈ, ਵੇਦਾਂ ਦੀ ਵਿਚਾਰ ਤੇਰੇ ਕੋਲ ਹੈ। ਬੜਾ ਵੱਡਾ ਵਿਦਵਾਨ ਪੰਡਿਤ ਖਵਾਉਂਦਾ ਵਾ। ਮਨ ਕਾ ਕ੍ਰੋਧ ਨਿਵਾਰ ਪੰਡਿਤ, ਮਨ ਦੇ ਵਿੱਚ ਇੰਨਾ ਗੁੱਸਾ ਕਿਉਂ ਕਰਦਾ ਹੈ? ਮਨ ਦਾ ਜਿਹੜਾ ਕ੍ਰੋਧ ਹੈ ਗੁੱਸਾ ਹੈ, ਇਹਨੂੰ ਦੂਰ ਕੱਢ ਦੇ। ਗਿਆਨਵਾਨ ਪੰਡਿਤ ਮਨ ਦਾ ਗੁੱਸਾ ਛੱਡ ਦੇ, ਅਸੀਂ ਕਿਉਂ ਤੈਨੂੰ ਪੂਜੀ, ਕਿਉਂ ਨਮਸਕਾਰ ਕਰੀਏ? ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਸੀ ਅਸੀਂ ਨਹੀਂ ਮੰਨਦੇ ਤੈਨੂੰ ਗੁਰੂ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ, ਅਰਧ ਉਰਦ ਕਹਿ ਪਚ ਮੂਆ ਚਾਰੋ ਬੇਦੋ ਮਾਹੀ। ਸਾਡਾ ਭਗਤਾਂ ਦਾ ਤੂੰ ਗੁਰੂ ਨਹੀਂ ਹੋ ਸਕਦਾ, ਜਗਤ ਦਾ ਹੋਵੇਗਾ, ਲੋਕ ਮੰਨੀ ਜਾਣ ਤੈਨੂੰ। ਮਹਾਰਾਜ ਕਹਿੰਦੇ ਗੁੱਸਾ ਛੱਡ ਦੇ, ਕਾਹਦਾ ਗੁੱਸਾ, ਤੇਰੇ ਕੋਲ ਚੱਲ ਕੇ ਨਹੀਂ ਆਏ, ਤੂੰ ਇੱਥੇ ਆ ਕੇ ਬੈਠਾ ਹੈ ਸਾਡੇ ਰਸਤੇ ਵਿੱਚ। ਅਸੀਂ ਅਕਾਲ ਦੇ ਪੁਜਾਰੀ ਹਾਂ ਗੁਰਸ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਸੱਚੇ ਪਾਤਸ਼ਾਹ ਜੀ ਨੇ ਇਹਦੀ ਫਿਰ ਇਹ ਪਾਵਨ ਸ਼ਬਦ ਉਚਾਰਨ ਕਰਕੇ ਕਲਾਸ ਲਾਈ। ਰਾਮ ਕਲੀ ਮਹੱਲਾ ਪੰਜਵਾ, ਪਹਿਲਾ ਭਾਵੇ ਮੁਖ ਤੇ ਪੜਦਾ ਟੀਕਾ ਸਹਿਤ, ਮੁਖ ਤੋਂ ਤੇ ਪੜਦਾ ਹੈ। ਮਹਾਰਾਜ ਕਹਿੰਦੇ ਪੜਦਾ ਹੈ ਗੁਰਸਿੱਖੋ, ਮੁਖ ਤੇ ਪੜਦਾ, ਮੁਖ ਤੋਂ ਪੜਦਾ ਟੀਕੇ ਦੇ ਸਮੇ। ਹਰ ਇੱਕ ਵੇਦਾਂ ਦੀ ਸ਼ਰੂਤੀ ਦੇ ਅਰਥ ਬਹੁਤ ਸੋਹਣੇ ਆਉਂਦੇ ਨੇ, ਕਰਦਾ ਹੈ
ਵਿਦਿਆ ਪੜ੍ਹੀ ਹੈ, ਵੇਦ ਵਿਦਿਆ ਪੜ੍ਹੀ ਹੈ। ਮੁੱਖ ਤੇ ਪੜ੍ਹਤਾ ਟੀਕਾ ਸਾਹਿਤ, ਟੀਕਾ ਦਾ ਭਾਵ ਅਰਥ, ਅਰਥਾਂ ਸਮੇਤ ਪੜ੍ਹਦਾ ਹੈ, ਪਰ ਅਸਰ ਨਹੀਂ ਹੈ ਗਿਆਨ। ਹਿਰਦਾ ਰਾਮ ਨਹੀਂ ਪੂਰਨ ਰਹਿਤ, ਨਹੀਂ ਦਿਹਲੀ ਦੀਪਕ ਸ਼ਬਦ ਹੈ। ਹਿਰਦਾ ਰਾਮ ਨਹੀਂ, ਨਹੀਂ ਪੂਰਨ ਰਹਿ, ਦੋਵੇਂ ਪਾਸੇ ਲੱਗੇ, ਵਿਚਕਾਰ ਆ ਗਿਆ ਹੈ। ਦੋ ਦੋ ਸ਼ਬਦ ਨੇ ਅੱਗੇ ਤੇ ਪਿੱਛੇ। ਹਿਰਦੇ ਵਿੱਚ ਰਾਮ ਨਹੀਂ ਵਸਿਆ ਹੈ। ਵੇਦ ਪੁਰਾਣਾਂ ਨੂੰ ਪੜ੍ਹ ਕੇ, ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਅਸੀਂ ਨੀ ਕਹਿੰਦੇ ਨਿਰਾ ਝੂਠ ਝੂਠੇ ਆ, ਨਹੀਂ, ਧਰਮ ਗ੍ਰੰਥ ਨੇ ਹੀ ਸਨਮਾਨ ਦਿੰਦੇ, ਪਰ ਜਿਹੜਾ ਵਿਚਾਰ ਕੇ ਉਹਦੀ ਉਪਦੇਸ਼ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਉਹ ਝੂਠਾ ਹੈ। ਜਿਹੜਾ ਉਲਟਾ ਗਿਆਨ ਲੈ ਕੇ ਗਿਆਨ ਦੇ ਅਭਿਮਾਨ ਵਿੱਚ ਹੰਕਾਰੀ ਹੋ ਜਾਂਦਾ ਹੈ, ਗਿਆਨ ਦੀ ਪੰਡ ਦਾ ਭਾਰ ਹੀ ਕੇਵਲ ਸਿਰ ਤੇ ਚੁੱਕੀ ਫਿਰਦਾ ਹੈ, ਦੂਜਿਆਂ ਨੂੰ ਮੂਰਖੀ ਸਮਝਦਾ ਹੈ, ਪਰ ਝੂਠਾ ਉਹ ਹੈ ਜਿਹੜਾ ਵਿਚਾਰਦਾ ਨਹੀਂ, ਹਿਰਦੇ ਵਿੱਚ ਵਿਚਾਰ ਕੇ ਤੇ ਧਾਰਨ ਨਹੀਂ ਕਰਦਾ। ਵੇਦ ਪੁਰਾਣ ਪੜ੍ਹੇ ਕੋਏ ਗੁਣ ਸਿਮਰੇ ਹਰ ਕੋ ਨਾਮਾ। ਮਹਾਰਾਜ ਨੇ ਕਿਹਾ ਸੀ ਇਹ ਵੇਦ ਪੁਰਾਣ ਪੜ੍ਹਿਆ ਇਹ ਉਪਕਾਰ ਹੋਣਾ ਚਾਹੀਦਾ ਕਿ ਵਾਹਿਗੁਰੂ ਦਾ ਸਿਮਰਨ ਕਰੇ, ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਜਾਵੇ। ਹਿਰਦੇ ਰਾਮ ਨਹੀਂ ਪੂਰਨ ਰਹਿਤ, ਹਿਰਦੇ ਵਿੱਚ ਰਾਮ ਨਹੀਂ ਵਸਿਆ ਹੈ, ਵਾਹਿਗੁਰੂ ਦੇ ਰਾਮ ਰਾਮ ਦੇ ਰਟਨ ਨਹੀਂ ਧਾਰਨ ਕੀਤਾ ਹੈ। ਪੂਰਨ ਜੋ ਵੇਦ ਪੁਰਾਣ ਕਹਿੰਦੇ ਨੇ ਉਹਨਾਂ ਦੇ ਰਹਿਣੀ ਵਿੱਚ ਤੇ ਰਹਿੰਦਾ ਹੀ ਨਹੀਂ, ਉਹ ਰਹਿਤ ਤੇ ਰੱਖੀ ਨਹੀਂ ਹੈ, ਉਸ ਤਰ੍ਹਾਂ ਤਾਂ ਜੀਵਨ ਨੂੰ ਢਾਲਿਆ ਨਹੀਂ ਹੈ, ਜੀਵਨ ਸ਼ੈਲੀ ਬਣਾਈ ਨਹੀਂ ਹੈ। ਹਿਰਦੇ ਰਾਮ ਨਹੀਂ ਪੂਰਨ ਰਹਿਤ, ਆਪ ਜੀ ਦੇ ਸੁੰਦਰ ਬੋਲ ਬੇ ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਸਿਮਰਤੀਆਂ 27 ਸਿਮਰਤੀਆਂ, 18 ਪੁਰਾਣ, 4 ਵੇਦ, ਹੋਰ ਉਪਨਿਸ਼ਦਾਂ ਨੇ ਪੋਥੀਆਂ, ਛੋਟੀਆਂ ਛੋਟੀਆਂ ਪੁਸਤਕਾਂ ਬਣੀਆਂ ਨੇ, ਇਹਨਾਂ ਦੇ ਵਿੱਚੋਂ ਹੀ ਵੇਦਾਂ ਦਾ ਹੀ ਗਿਆਨ ਹੈ। ਰਿਸ਼ੀਆਂ ਮੁਨੀਆਂ ਨੇ ਛੋਟੀਆਂ ਛੋਟੀਆਂ ਛੋਟੀਆਂ ਪੁਸਤਕਾਂ ਬਣਾਈਆਂ ਨੇ, 52 ਉਪਨਿਸ਼ਦਾਂ ਨੇ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਨਾਮ ਤੋਂ ਬਿਨਾਂ ਸਭ ਕੂੜ ਹੈ, ਝੂਠ ਹੈ, ਹੋਸ਼ੀਆਂ ਗੱਲਾਂ ਨੇ ਬਾਕੀ, ਜੇ ਨਾਮ ਨਹੀਂ ਜਪਿਆ। ਮਹਾਰਾਜ ਜੀ ਕਹਿੰਦੇ ਕਾਹਦਾ ਕ੍ਰੋਧ ਗੁੱਸਾ, ਟੀਕਾ ਅਰਥਾਂ ਦਾ ਵੀ ਪਤਾ, ਰੇਕਨ ਧਾਰਨ ਨਹੀਂ ਕੀਤਾ ਹੈ, ਕਰਨੀ ਨਹੀਂ ਹੈ, ਰਹਿਤ ਨਹੀਂ ਹੈ, ਜੇ ਉਹਦੇ ਮੁਤਾਬਕ ਆਪ ਰਹਿੰਦਾ ਨਹੀਂ ਹੈ। ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦਰੇੜਾਵੈ। ਉਪਦੇਸ਼ ਕਰਦਾ ਹੈ ਧਾਰਮਿਕ ਗ੍ਰੰਥਾਂ ਦਾ, ਉਪਦੇਸ਼ ਕਰ ਕਰਕੇ ਲੋਕਾਂ ਨੂੰ ਦਰੇੜਾਵੈ, ਪਰਪੱਕ ਵੀ ਕਰਦਾ ਹੈ ਕਿ ਇਉਂ ਨਹੀਂ ਕਰਨਾ, ਇਉਂ ਕਰੋ, ਇਉਂ ਨਹੀਂ ਕਰਨਾ, ਇਉਂ ਕਰੋ, ਦਰੇੜਾਵੈ, ਬੜਾ ਦ੍ਰਿੜ ਕਰਵਾਉਂਦਾ ਹੈ। ਆਪ ਉਪਦੇਸ਼ ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸੁਖਮਨੀ ਸਾਹਿਬ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ, ਗਿਆਨਵਾਨ ਨੂੰ ਉਪਦੇਸ਼ ਉੱਥੇ ਵੀ ਦੇ, ਅਵਰ ਉਪਦੇਸ਼ ਆਪ ਨਾ ਕਰੈ, ਦੂਜਿਆਂ ਨੂੰ ਉਪਦੇਸ਼ ਦਿੰਦਾ ਲੇਕਿਨ ਆਪ ਧਾਰ ਨਹੀਂ ਕਰਦਾ, ਦੂਜਿਆਂ ਨੂੰ ਰਸਤਾ ਵਿਖਾਈ ਜਾਂਦਾ ਹੈ, ਅੰਧੇਰੇ ਦੇ ਵਿੱਚੋਂ ਚਾਨਣ ਦੇਈ ਜਾਂਦਾ ਹੈ, ਗਿਆਨ ਦਾ ਚਾਨਣ ਰੋਸ਼ਨੀ ਦੇਈ ਜਾਂਦਾ ਹੈ, ਲੇਕਿਨ ਆਪ ਹਨੇਰੇ ਵਿੱਚ, ਆਪ ਉਹ ਰਸਤੇ 'ਤੇ ਤੁਰਿਆ ਨਹੀਂ ਹੈ, ਆਪ ਮੰਜ਼ਿਲ ਤੈਅ ਨਹੀਂ ਕੀਤੀ ਹੈ। ਅਵਰ ਉਪਦੇਸ਼ ਆਪ ਨਾ ਕਰਾ, ਆਵਤ ਜਾਵਤ ਜਨਮ, ਫਿਰ ਮੁਕਤ ਨਹੀਂ ਹੋਈਦਾ, ਫਿਰ ਛੁਟਕਾਰਾ ਨਹੀਂ ਹੈ। ਜਿੰਨਾ ਚਿਰ ਸਿਮਰਨ ਭਜਨ ਦੀ ਕਮਾਈ ਨਹੀਂ ਕੋਈ ਕਰਦਾ, ਕਿੱਡਾ ਵੀ ਵਿਦਵਾਨ ਹੋਵੇ, ਕਿੱਡਾ ਵੀ ਜ਼ੁਬਾਨ ਵਿੱਚ ਰਸ ਹੋਵੇ,
ਆਉਂਦਾ ਜਾਂਦਾ ਰਹਿੰਦਾ ਹੈ, ਆਵਤ ਜਾਵਤ, ਆਵਾਗਮਨ ਨਹੀਂ ਮਿਟਦਾ ਹੈ, ਮੁਕਤੀ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦੀ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਕਰਨੀ ਤੋਂ ਬਿਨਾਂ, ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ ਨਹੀਂ ਛੁਟਕਾਰਾ ਹੁੰਦਾ ਹੈ। ਉਪਦੇਸ਼ ਕਰੇ ਕਰ ਲੋਕ ਦਰੇੜਾਵ ਹੈ, ਉਪਦੇਸ਼ ਕਰ ਕਰਕੇ ਲੋਕਾਂ ਨੂੰ ਪਰਪੱਖ ਕਰਾ ਦਿੰਦਾ ਹੈ, ਦੂਜਿਆਂ ਨੂੰ ਚਾਨਣ ਦੇ ਦਿੰਦਾ ਹੈ। ਆਪਣਾ ਕਹਿਆ ਆਪਣਾ ਕਮਾਵੈ, ਪਰ ਆਪਣਾ ਕਹਿਆ ਹੋਇਆ, ਮਹਾਰਾਜ ਕਹਿੰਦੇ ਆਪਣਾ ਉਪਦੇਸ਼ ਦਿੱਤਾ ਹੋਇਆ ਆਪ ਨਹੀਂ ਕਮਾਉਂਦਾ ਹੈ, ਆਪ ਨਾ ਕਮਾਵੈ, ਆਪ ਨਹੀਂ ਕਮਾਉਂਦਾ ਹੈ, ਆਪ ਉਹਦੀ ਕਮਾਈ ਨਹੀਂ ਕਰਦਾ ਹੈ। ਝਗੜਾ ਪੈਂਦਾ ਹੀ ਉਦੋਂ ਹੈ, ਰੌਲਾ ਇਸੇ ਕਰਕੇ ਕਿ ਜਦੋਂ ਇਹੋ ਜਿਹੇ ਪ੍ਰਚਾਰ ਆਚਾਰੀਆ ਕਿਸੇ ਵੀ ਧਰਮ ਵਿੱਚ ਪੈਦਾ ਹੋ ਜਾਣ ਜਿਹੜੇ ਆਪ ਨਾ ਕਮਾਉਣ, ਗੱਲਾਂ ਦਾ ਕੜਾ ਬਹੁਤ ਬਣਾਉਂਦੇ ਹੋਣ, ਗਿਆਨ ਬਹੁਤ ਹੋਵੇ, ਲੇਕਿਨ ਆਪਣੀ ਕੋਈ ਰਹਿਣੀ ਮਰਜ਼ਾਦਾ ਨਹੀਂ ਹੈ, ਕੋਈ ਨਿਤਨੇਮ ਨਹੀਂ, ਕੋਈ ਮਰਜ਼ਾਦਾ ਨਹੀਂ ਹੈ, ਕੋਈ ਰਹਿਤ ਨਹੀਂ ਹੈ। ਸਤਿਗੁਰੂ ਮਹਾਰਾਜ ਦੇ ਘਰ ਵਿੱਚ ਭਗਤੀ ਸਹਿਤ ਗਿਆਨ ਹੈ, ਗੁਰਮੁਖ ਨਾਮ ਦਾ ਨਿਸ਼ਨਾਨ ਦੇ ਧਾਰਨੀ ਬਣਾਇਆ ਸੱਚੇ ਪਾਤਸ਼ਾਹ ਜੀ, ਹਰ ਰੋਜ਼ ਇਸ਼ਨਾਨ ਕਰਨਾ, ਨਾਮ ਜਪਣਾ, ਇਹ ਪਹਿਲਾ ਕਰਮ ਹੈ, ਬਾਕੀ ਕਰਮ ਬਾਅਦ ਵਿੱਚ ਨੇ ਗੁਰਸਿੱਖ ਦੇ। ਤ੍ਰਿਸ਼ਨਾ ਬਿਨਾਂ, ਲਾਲਚ ਤੋਂ ਬਿਨਾਂ ਜੀਵਨ ਹੋਣਾ ਚਾਹੀਦਾ। ਆਪਣਾ ਕਹਿਆ ਆਪਣਾ ਕਮਾਵੈ, ਝਗੜੇ ਤਾਂ ਹੀ ਖਖੜੇ ਹੁੰਦੇ ਨੇ ਕਿ ਆਪ ਨਹੀਂ ਕਮਾਉਂਦੇ, ਇਕੱਲੇ ਗਿਆਨ ਦੀਆਂ ਗੱਲਾਂ ਕਰਕੇ ਅਤੇ ਝਗੜੇ ਹੀ ਪਵਾਈ ਜਾਂਦੇ ਨੇ, ਸੰਗਤਾਂ ਵਿੱਚ ਦੁਫਾੜ ਕਰ ਦਿੰਦੇ ਨੇ ਚੰਗੀ ਭਲੀ ਸੰਗਤ ਨੂੰ ਵੀ। ਮਹਾਰਾਜ ਜੀ ਕਹਿੰਦੇ ਗੁੱਸਾ ਕਰਦਾ ਹੈ, ਕ੍ਰੋਧ ਕਰਦਾ ਹੈ, ਲੇਕਿਨ ਆਪਣਾ ਕਹਿਆ ਹੋਇਆ, ਆਪਣਾ ਕਹਿਆ ਆਪਣਾ ਕਮਾਵੈ, ਆਪਣਾ ਕਿਹਾ ਹੋਇਆ ਆਪ ਹੀ ਨਹੀਂ ਕਮਾਉਂਦਾ, ਆਪ ਹੀ ਨਹੀਂ ਤੂੰ ਉੱਤੇ ਤੁਰਦਾ, ਅਤੇ ਤੇਰਾ ਸਨਮਾਨ ਕੀ ਕਰੀਏ। ਉਲਟਾ ਕਹਿੰਦਾ ਮੈਨੂੰ ਮੱਥਾ ਟੇਕੋ, ਤੁਸੀਂ ਸਤਿਕਾਰ ਨਹੀਂ ਕੀਤਾ, ਅਸੀਂ ਬ੍ਰਾਹਮਣ ਹੁੰਦੇ ਹਾਂ, ਉੱਚੇ ਕੁਲ ਦੇ ਵਿਦਵਾਨ ਹੁੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਮਨਮੁੱਖ ਕਥਾ ਕਥ ਲੋਕ ਸੁਣਾਵੈ, ਸੋ ਮਨਮੁੱਖ ਬੰਦਾ ਕਥਦਾ, ਕਥ ਕੇ ਲੋਕਾਂ ਨੂੰ ਸੁਣਾਉਂਦਾ, ਲੇਕਿਨ ਆਪ ਨਹੀਂ ਉਹ 'ਤੇ ਧਾਰਨ। ਸਤਸੰਗਤ ਦੇ ਵਿੱਚ ਮਿਲੇ, ਜੇ ਆਪ ਵੀ ਸਤਸੰਗਤ ਕਰੇ, ਕੀਰਤਨ ਸੁਣੇ, ਸਤਸੰਗਤ ਦੇ ਵਿੱਚ ਸਿਮਰਨ ਕਰੇ, ਤਾਂ ਫਿਰ ਦ੍ਰਿੜਤਾ ਆਉਂਦੀ ਹੈ, ਕਥਨ ਵਾਲੇ ਨੂੰ ਵੀ ਆਉਂਦੀ ਹੈ, ਫਿਰ ਹੀ ਬਖਸ਼ਿਸ਼ ਹੁੰਦੀ ਹੈ। ਲੇਕਿਨ ਆਪ ਤੇ ਸਤਸੰਗਤ ਕਰਨੀ ਨਹੀਂ, ਔਰ ਆਪ ਤੇ ਆਉਣਾ ਹੀ ਉਦੋਂ ਹੈ, ਹਿੰਨ ਬਿੰਨ ਜਦੋਂ ਕਥਾ ਦਾ ਟਾਈਮ, ਕਈਆਂ ਦੇ ਤਾਂ ਮੂਹਰੇ ਕੋਈ ਲੱਗਾ ਹੋਵੇ 5-10 ਮਿੰਟ, ਇਹੋ ਜਿਹੀ ਹਾਲਤ ਆ, ਕਹਿਣ ਲੱਗੇ ਸਾਨੂੰ ਅਨੁਸਾਰ ਕਿਉਂ ਨਹੀਂ ਟਾਈਮ ਦਿੱਤਾ, ਇਹਨੂੰ ਕਿਉਂ ਲਾਇਆ ਹੈ, ਬੜੇ ਕ੍ਰੋਧਵਾਨ ਹੋ ਜਾਂਦੇ ਨੇ। ਆਪ ਸਤਸੰਗਤ ਨਹੀਂ ਕਰਨੀ, ਕੀਰਤਨ ਦਾ ਰਸ ਨਹੀਂ, ਨਾ ਦ੍ਰਿੜਤਾ ਅੰਦਰ ਨਹੀਂ ਆਉਂਦੀ, ਜਿੰਨਾ ਚਿਰ ਕੀਰਤਨ ਨਾ ਸੁਣੇ ਪ੍ਰੇਮ ਪੈਦਾ ਨਹੀਂ ਹੁੰਦਾ। ਵਾਹਿਗੁਰੂ ਦੇ ਸਿਮਰਨ ਨਾਲ ਸਤਸੰਗਤ ਕਰਨੀ ਹਰੇਕ ਵਾਸਤੇ ਲਾਜ਼ਮੀ ਹੈ, ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪੰਡਿਤ ਨੂੰ ਕਹਿ ਰਹੇ ਨੇ, ਸਾਰਿਆਂ ਨੂੰ ਸਾਨੂੰ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ, ਸਾਰਿਆਂ ਨੂੰ ਸਾਂਝਾ ਉਪਦੇਸ਼ ਇੱਕ ਦੇ ਪਰਥਾਏ, ਆਪਣਾ ਕਹਿਆ ਆਪਣਾ ਕਮਾਵੈ, ਆਪਣਾ ਕਿਹਾ ਹੋਇਆ ਆਪ ਨਹੀਂ ਕਮਾਉਂਦਾ ਹੈ, ਆਪ ਤੇ ਤੂੰ ਕਮਾਈ ਨਹੀਂ ਕਰਦਾ। ਪੰਡਿਤ ਵੇਦ ਵਿਚਾਰ ਪੰਡਿਤ, ਇਹ ਪੰਡਿਤ ਬੁੱਧੀਵਾਨ, ਇਹ ਵਿਦਵਾਨ ਵੇਦਾਂ ਨੂੰ ਵਿਚਾਰਦਾ ਹੈ। ਅਸੀਂ ਤੈਨੂੰ ਕਹਿੰਦੇ ਹਾਂ
ਕਿ ਜਿਹੜੀ ਅਸਲੀਅਤ ਵਿਚਾਰ ਆ ਵੇਦਾਂ ਦੀ ਉਹਨੂੰ ਵਿਚਾਰ, ਅਸੀਂ ਫਿਰ ਪੰਡਿਤ ਮੰਨਾਂਗੇ ਤੇ ਫਿਰ ਮੰਨਾਂਗੇ ਤੇ ਉਹ ਕਰਨੀ ਹੈ ਪੰਡਿਤ। ਵੇਦ ਇਹੋ ਹੀ ਕਹਿੰਦੇ ਨੇ ਕਿ ਬਹੁ ਸ਼ਾਸਤਰ ਬਹੁ ਸਿਮ੍ਰਿਤੀ ਪੇਖੇ ਸਰਬ ਢਡੋਲ। ਸਾਰੇ ਢਡੋਲ ਕੇ ਵੇਖ ਲਏ ਨੇ, ਸਾਰੇ ਤੱਕੇ ਨੇ। ਬਹੁ ਸ਼ਾਸਤਰ ਨੇ, 6 ਸ਼ਾਸਤਰ ਨੇ, 27 ਸਿਮ੍ਰਤੀਆਂ ਹਨ। ਬਹੁ ਸ਼ਾਸਤਰ ਬਹੁ ਸਿਮ੍ਰਿਤੀ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹ ਵੀ ਸਾਰੇ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦੇ ਬੰਦਗੀ ਦੇ ਬਰਾਬਰ ਕੋਈ ਕਰਮ ਨਹੀਂ ਪੁੱਜਦਾ ਹੈ, ਕੋਈ ਤੁਲ ਨਹੀਂ ਹੈ ਵਾਹਿਗੁਰੂ ਦੇ ਨਾਮ ਦੇ ਬੰਦਗੀ ਦੇ। ਸਭ ਤੋਂ ਉੱਚਾ ਸ਼੍ਰੋਮਣੀ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਵਾਹਿਗੁਰੂ ਦਾ ਨਾਮ ਅਮੋਲ ਹੈ, ਵਾਹਿਗੁਰੂ ਦਾ ਨਾਮ ਵਿਚਾਰੇ ਤਤ ਨਿਚੋੜੇ ਹੀ ਹੈ ਕਿ ਨਾਮ ਜਪੋ, ਬੰਦਗੀ ਕਰੋ। ਸਾਰੇ ਧਾਰਮਿਕ ਗ੍ਰੰਥਾਂ ਦੀ ਸਿਧਾਂਤ ਇਹ ਹੀ ਹੈ, ਤਤ ਨਿਚੋੜ ਅਖੀਰ ਤੇ। ਸੋ ਪੰਡਿਤ ਵੇਦ ਵਿਚਾਰ ਪੰਡਿਤ, ਇਹ ਪੰਡਿਤ ਵੇਦਾਂ ਦੀ ਵਿਚਾਰ ਜਿਹੜੀ ਆ ਉਹਨੂੰ ਲੈ ਮਨ ਵਿੱਚ ਧਾਰਨ ਕਰ, ਫਿਰ ਮੰਨਾਂਗੇ ਤੈਨੂੰ ਪੰਡਿਤ। ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰ, ਕੋਈ ਪੰਡਿਤ ਆ ਜੋ ਤਿੰਨਾਂ ਗੁਣਾਂ ਦੀ ਪੰਡ ਲਾ ਦਿੰਦਾ ਹੈ, ਉਹ ਲੈਂਦੀ ਤਾਂ ਹੀ ਹੈ। ਮਾਇਆ ਦੇ 3 ਗੁਣ ਨੇ, ਰਜਗੁਣ ਸਤਗੁਣ ਤਮ ਗੁਣ ਕਹੀ ਹੈ। ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਉੱਚੀ ਪਰਮ ਪਦਵੀ ਨੂੰ, ਅਵਸਥਾ ਨੂੰ, ਆਤਮਾ ਦੇ ਗਿਆਨ ਨੂੰ ਜਿਹੜਾ ਪਾ ਲੈਂਦਾ ਉਹ ਪੰਡਿਤ ਹੈ, ਉਹੀ ਬ੍ਰਾਹਮਣ ਹੈ ਗੁਰੂ ਘਰ ਦੇ ਵਿੱਚ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਹੀਏ ਤਾਂ ਹੈ ਹਮਾਰਾ। ਜੋ ਬ੍ਰਹਮ ਦੀ ਵਿਚਾਰ ਰਹਿ ਜਾਂਦੀ ਹੈ, ਤਿੰਨਾਂ ਗੁਣਾਂ ਤੋਂ ਲੰਘ ਜਾਂਦਾ ਹੈ, ਟੱਪ ਜਾਂਦਾ ਹੈ, ਤਿੰਨਾਂ ਗੁਣਾਂ ਦੀ ਪੰਡ ਲਾ ਦਿੰਦਾ ਹੈ, ਗਿਆਨ ਦੀ ਚੌਥੀ ਅਵਸਥਾ ਜਿਹੜੀ ਹੈ ਬ੍ਰਹਮ ਗਿਆਨ ਦੀ, ਉਹਦੇ ਵਿੱਚ ਟਿਕ ਜਾਂਦਾ ਜਿਹਦਾ ਮਨ। ਸੋ ਹੀ ਇਲਮ ਦੇ ਵਿੱਚ ਪਰਪੱਕ ਆਲਮ ਵਿਦਵਾਨ ਆ, ਐਸੀ ਵਿਚਾਰ ਨੂੰ ਕਰ ਫਿਰ ਮੰਨਾਂਗੇ ਪੰਡਿਤ। ਮਨ ਕਾ ਕ੍ਰੋਧ ਨਿਵਾਰ ਪੰਡਿਤ, ਐ ਪੰਡਿਤ ਵਿਦਵਾਨ ਬੁੱਧੀਵਾਨ। ਮਨ ਦਾ ਕ੍ਰੋਧ ਜਿਹੜਾ ਗੁੱਸਾ ਹੈ ਕਾਹਦੇ ਵਾਸਤੇ ਕਰਦਾ ਹੈ? ਅਸੀਂ ਕਿਉਂ ਝੁਕੀਏ? ਅਸੀਂ ਕਿਹੜਾ ਹਿੰਦੂ ਹਾਂ? ਨਾ ਅਸੀਂ ਹਿੰਦੂ ਨਾ ਮੁਸਲਮਾਨ। ਗੁਰੂ ਨਾਨਕ ਦੇ ਘਰ ਦਾ ਵੱਖਰਾ ਸਿਧਾਂਤ ਹੈ। ਮਨ ਕਾ ਕ੍ਰੋਧ ਨਿਵਾਰ ਪੰਡਿਤ, ਆਪਣੇ ਮਨ ਦਾ ਗੁੱਸਾ ਜਿਹੜਾ ਲਾਹ ਦੇ ਤੇ ਆਪਣੀਆਂ ਮੂਰਤੀਆਂ ਚੁੱਕ ਕੇ ਇੱਥੋਂ ਲੈ ਜਾ, ਇੱਥੇ ਕੋਈ ਕੰਮ ਨਹੀਂ ਸਾਲਗ੍ਰਾਮ ਦੀ ਪੂਜਾ। ਮਨ ਕਾ ਕ੍ਰੋਧ ਨਿਵਾਰ ਪੰਡਿਤ, ਸੱਚੇ ਪਾਤਸ਼ਾਹ ਜੀ ਨੇ ਕਿਹਾ ਮਨ ਦਾ ਗੁੱਸਾ ਛੱਡ ਦੇ, ਰਹਾਓ ਆਗੈ ਰਾਖਿਓ ਸਾਲਗ੍ਰਾਮ। ਮਹਾਰਾਜ ਕਹਿੰਦੇ ਅੱਗੇ ਤੇ ਆਪਣੇ ਸਾਲਗ੍ਰਾਮ ਪੱਥਰ ਰੱਖਿਆ ਹੋਇਆ, ਕਾਲੀ ਧਾਰੀ ਵਾਲਾ ਪੱਥਰ ਰੱਖ ਕੇ ਤੇ ਉਹਦੀ ਪੂਜਾ, ਥੱਲੇ ਕੱਪੜਾ ਵਿਛਾ ਕੇ ਤੇ ਉਹਦੀ ਪੂਜਾ ਕਰੀ ਜਾਣਾ। ਮਨ ਕੀਨੋ ਦਹਿ ਦਿਸ ਬਿਸਰਾਮ, ਮਨ ਕਰਕੇ ਪੂਜਾ ਵੀ ਨਹੀਂ ਕਰ ਰਿਹਾ। ਮਨ ਤੇ ਤੇਰਾ ਧਿਆਨ ਜਿਹੜਾ ਉਹ ਤੇ ਸਾਡੇ ਵਿੱਚ ਆ, ਪਹਿਲੀ ਵਾਰ ਅਸੀਂ ਲੰਘ ਗਏ ਪਰਕਰਮਾ ਕਰਦੇ ਹੋਏ, ਨਹੀਂ ਝੁਕੇ। ਸਾਰਾ ਧਿਆਨ ਤੇ ਸਾਡੇ ਵਿੱਚ ਹੈ ਵੀ ਕਿਉਂ ਨਹੀਂ ਝੁਕੇ? ਫਿਰ ਦੂਜੀ ਵਾਰ ਆਏ ਹਾਂ, ਦੂਰੋਂ ਹੀ ਵੇਖਣ ਲੱਗ ਪਿਆ ਹੁਣ ਝੁਕਣਗੇ ਕਿ ਨਹੀਂ? ਇਹ ਧਿਆਨ ਪੂਜਾ ਵਿੱਚ ਹੈ ਕਿ ਸਾਡੇ ਵਿੱਚ ਹੈ? ਮਨ ਕੀਨੋ ਦਹਿ ਦਿਸ ਬਿਸਰਾਮ, ਮਨ ਜਿਹੜਾ ਉਹ ਤੇ ਦਸਾਂ ਦਿਸ਼ਾਂ ਵਿੱਚ ਉੱਡਿਆ ਜਾ ਰਿਹਾ ਹੈ, ਉਹ ਤੇ ਪੂਜਾ ਵਿੱਚ ਹੈ ਹੀ ਨਹੀਂ, ਧਿਆਨ ਵਿੱਚ ਹੈ ਹੀ ਨਹੀਂ। ਜੇ ਸੱਚੇ ਦਿਲੋਂ ਪੂਜਾ ਵੀ ਹੋ ਜੇ ਤਾਂ ਵੀ ਕੁਝ ਨਾ ਕੁਝ ਖੱਟ ਜਾਂਦਾ ਬੰਦਾ, ਸਮਰਪਿਤ ਹੋ ਕੇ ਕਰੇ। ਮਹਾਰਾਜ ਕਹਿੰਦੇ ਮਨ ਤੇ ਲੱਗਾ ਹੀ ਨਹੀਂ, ਮਨ ਵਿੱਚ ਤਾਂ ਸਗੋਂ ਗੁੱਸਾ ਆ ਹੀ ਜਾਂਦਾ, ਕ੍ਰੋਧ ਆ ਹੀ ਜਾਂਦਾ ਹੈ। ਅੱਗੇ ਸਾਲਗ੍ਰਾਮ ਰੱਖਿਆ ਹੋਇਆ, ਅੱਗੇ ਮੂਰਤੀ ਰੱਖੀ ਹੋਈ, ਪੱਥਰ ਰੱਖਿਆ ਹੋਇਆ,
ਭਗਵਾਨ ਜੀ ਨੂੰ ਕਹਿੰਦਾ ਵਾ ਮਨ ਕੀਨੋ ਦਹ ਦਿਸ ਬਿਸਰਾਉ, ਪਰ ਮਨ ਵਸ ਵਿੱਚ ਨਹੀਂ ਹੈ ਤੇ ਦਸ ਦਿਸ਼ਾਂ ਵਿੱਚ ਉੱਡਿਆ ਫਿਰਦਾ ਹੈ। ਇਹਨੂੰ ਤੇ ਸਾਂਭਿਆ, ਇਹਨੂੰ ਰੋਕਿਆ ਨਹੀਂ। ਇਹ ਗੱਲ ਕਹੀ ਸੀ ਮਸੀਤ ਵਿੱਚ ਕਾਜੀ ਨੂੰ ਤੇ ਨਵਾਬ ਨੂੰ, ਕਿਹਾ ਸੀ ਗੁੱਸੇ ਵਿੱਚ ਆ ਕੇ ਕਾਜੀ ਨੇ ਸੁਲਤਾਨਪੁਰ ਧੰਨ ਗੁਰੂ ਨਾਨਕ ਦੇਵ ਸਾਹਿਬ ਸਾਡੇ ਨਾਲ ਨਵਾਜ਼ ਕਿਉਂ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਕਿਹਦੇ ਨਾਲ ਪੜ੍ਹਦੇ, ਤੁਹਾਡਾ ਮਨ ਇੱਥੇ ਸੀ, ਤੁਹਾਡਾ ਤਾਂ ਮਨ ਹੀ ਇੱਥੇ ਨਹੀਂ ਸੀ। ਔਰ ਨਵਾਬ ਨੂੰ ਕਿਹਾ ਸੀ ਦੌਲਤ ਖਾਨ ਨੂੰ ਕਿ ਤੇਰਾ ਮਨ ਤੇ ਕਾਬਲ ਵਿੱਚ ਘੋੜੇ ਖਰੀਦਦਾ ਫਿਰਦਾ ਸੀ ਨਵਾਜ਼ ਪੜ੍ਹਨ ਵੇਲੇ। ਕਾਜੀ ਬੋਲਿਆ, ਚਮਕਿਆ, ਕਹਿਣ ਲੱਗਾ ਇਹਦਾ ਉੱਥੇ ਸੀ। ਉਹ ਤੇ ਸ਼ਰਮਿੰਦਾ ਹੋ ਗਿਆ ਨਵਾਬ, ਕਿਵੇਂ ਬੁੱਝ ਲਿਆ ਇਹਨਾਂ ਨੇ ਸੱਚ ਹੈ। ਉਹ ਨਹੀਂ ਬੋਲਿਆ, ਦੌਲਤ ਖਾਨ ਪਹਿਲਾਂ ਵੀ ਜਾਣਦਾ ਸੀ ਮਹਾਰਾਜ, ਉਹਦਾ ਹੀ ਨੌਕਰੀ ਕਰਦੇ ਸੀ ਨਾ, ਇਹ ਪੂਰਨ ਪੁਰਖ ਨੇ। ਉਹ ਤੇ ਕੰਬ ਗਿਆ, ਉਹ ਨਹੀਂ ਬੋਲਿਆ। ਕਾਜੀ ਚਮਕਿਆ ਮਸੀਤ ਵਿੱਚ ਜਿਹੜਾ ਸੀ, ਕਹਿਣ ਲੱਗਾ ਮੈਂ ਤੇ ਇੱਥੇ ਹੀ ਸੀ ਨਾ, ਮੈਂ ਤਾਂ ਪੜ੍ਹਦਾ ਸੀ। ਮਹਾਰਾਜ ਕਹਿੰਦੇ ਤੂੰ ਕਿੱਥੇ ਪੜ੍ਹਦਾ ਸੀ, ਤੇਰੇ ਘਰ ਘੋੜੀ ਸੋਈ ਹੈ ਸੱਜਰੀ, ਪਿੱਛੇ ਉਹਦੇ ਟੋਆ ਜਿੱਥੇ ਬੰਨੀ ਹੋਈ ਆ, ਤੇ ਬਛੇਰਾ ਜਿਹੜਾ ਤੇਰਾ ਮਨ ਵਿੱਚ ਇਹ ਹੀ ਡਰ ਸੀ ਕਿ ਬਛੇਰਾ ਉਹਦੇ ਵਿੱਚ ਨਾ ਡਿੱਗ ਪਵੇ ਟੋਏ ਦੇ ਵਿੱਚ, ਤੇਰਾ ਮਨ ਇੱਥੇ ਕਿੱਥੇ ਸੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਕੇਵਲ ਆਪ ਖੜ੍ਹੇ ਸੀ, ਸਰੀਰ ਕਰਕੇ ਮਸੀਤ ਵਿੱਚ ਖੜ੍ਹੇ ਸੀ, ਲੇਕਿਨ ਮਨ ਨਹੀਂ ਆਪਣਾ ਖੜਾਇਆ ਤੁਸੀਂ, ਮਨ ਨਹੀਂ ਰੋਕਿਆ, ਮਨ ਨਹੀਂ ਜੁੜਿਆ ਸੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਤੂੰ ਤੇ ਕੰਧਾਰ ਵਿੱਚ ਘੋੜੇ ਖਰੀਦਦਾ ਫਿਰਦਾ ਸੀ, ਕਾਬਲ ਕੰਧਾਰ ਵਿੱਚ, ਦੌਲਤ ਖਾਨ ਵੀ ਕਹਿ ਦਿੱਤਾ ਸੀ। ਔਰ ਕਿਹਾ ਸੀ ਠਾਂਡੇ ਆਪ ਮਸੀਤ ਨਾ ਮਨ ਠਹਿਰਾਇਆ, ਉਹ ਸਿਜਦੇ ਸਮੇਂ ਸੰਕਲਪ ਕੰਧਾਰ ਪਹੁੰਚਾਇਆ। ਇੱਥੇ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਕਹਿ ਰਹੇ ਨੇ ਮਨ ਕੀਨੋ ਦਹ ਦਿਸ ਬਿਸਰਾਉ, ਮਨ ਦਸਾਂ ਦਿਸ਼ਾਂ ਵਿੱਚ ਉਹਤੇ ਭਰਮਦਾ ਫਿਰਦਾ ਹੈ। ਤਿਲਕ ਚੜ੍ਹਾਵੈ ਪਾਈ ਪਾਏ, ਤਿਲਕ ਚੜ੍ਹਾਉਣਾ ਇਹਨੂੰ ਪੱਥਰ ਨੂੰ, ਮੂਰਤੀ ਨੂੰ, ਇਹਦੇ ਪੈਰਾਂ ਉੱਤੇ ਪੈਂਦਾ ਵਾਰ ਵਾਰ, ਸਿਰ ਝੁਕਾਉਂਦਾ ਵਾਂ। ਲੋਕ ਪਚਾਰਾ ਅੰਧ ਕਮਾਏ, ਇਹ ਲੋਕਾਂ ਨੂੰ ਖੁਸ਼ ਕਰਦਾ, ਲੋਕਾਂ ਨੂੰ ਪਰਤਿਆਉਂਦਾ ਵਾ, ਇਹ ਬੜਾ ਸ਼ਰਧਾਲੂ ਹੈ ਜੀ, ਬੜਾ ਧਾਰਮਿਕ ਹੈ। ਅੰਧ ਕਮਾਏ ਪਰ ਅੰਧ ਵਿਸ਼ਵਾਸ ਹੈ, ਅੰਨੀ ਅੰਨਿਆ ਕਰ ਦੇਣ ਵੇਲੇ ਮਾਇਆ ਦਾ ਜਿਹੜਾ ਮੋਹ ਹੈ ਸੁਰਤ ਤੇ ਉਹਦੇ ਵਿੱਚ ਹੈ ਕਿ ਮੱਥਾ ਕਿਉਂ ਨਹੀਂ ਟੇਕਿਆ, ਪੂਜਾ ਕਿਉਂ ਨਹੀਂ ਰੱਖੀ, ਭੇਟਾ ਕਿਉਂ ਨਹੀਂ ਰੱਖੀ। ਇਹ ਅੰਧੀ ਕਮਾਈ ਹੈ, ਇਹ ਪੂਜਾ ਨਹੀਂ ਹੈ, ਇਹ ਧਰਮ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਜਿਵੇਂ ਇਹਨੂੰ ਪੰਡਿਤ ਨੂੰ ਸੱਚੇ ਪਾਤਸ਼ਾਹ ਸ਼ਬਦ ਉਚਾਰਨ ਕਰਕੇ ਪ੍ਰਕਰਮਾਂ ਵਿੱਚ ਬੈਠੇ ਨੂੰ ਮੂਰਤੀ ਪੂਜਾ ਲੈ ਕੇ ਉਪਦੇਸ਼ ਦੇ ਕੇ ਦੇ ਮੂੰਹ ਤੇ ਖਰੀਆਂ ਖਰੀਆਂ ਸੁਣਾ ਕੇ ਉਠਾਇਆ ਹੈ। ਇਹ ਉਪਦੇਸ਼ ਦੋ ਪੌੜੀਆਂ ਨੇ, ਬਾਕੀ ਦੋ ਹੋਰ ਨੇ। ਪਹਿਲੇ ਵਿਵਹਾਰ ਕਰਤ ਸੌ ਉਥਾਨਕਾ ਮੁਤਾਬਕ ਇਹ ਨੇ, ਵਿਸ਼ੇਸ਼ ਕਰਕੇ ਪੰਡਿਤ ਨੂੰ ਸੰਬੋਧਨ ਰਾਹੋਂ ਵਾਲੀਆਂ ਤੁਕਾਂ ਵਿੱਚ ਕੀਤਾ ਹੈ। ਦੂਜਾ ਭਾਵ ਸਾਰਿਆਂ ਵਾਸਤੇ ਹੈ, ਸਤਿਗੁਰੂ ਕਿਰਪਾ ਕਰਨ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਹੀ ਵਸਾਇਆ ਕਹ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਤਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਕੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਾ ਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਨ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ

empate.

0: ਚੱਲ ਪਏ।
1: ਹਾਂਜੀ ਬਾਬਾ ਜਕਾਰਾ ਸਿੰਘ ਜੀ,
2: ਇਸ ਸਦਾ ਸਮਾਲੇ
1: ਜਕਾਰਾ ਠੀਕ
2: ਆਤਮ ਪਦਾਰਥ ਨਾਨਕ ਮਾਗੇ ਹਰ ਨਾਮ ਪਦਾਰਥ ਨਾਨਕ ਮਾਗੇ
1: ਤੇਰਾ ਕੀ ਆਗੇ
2: ਤੇਰਾ ਕੀ ਆਗੇ

0: ਵਾਹਿਗੁਰੂ ਜੀ ਕੀ ਫਤਿਹ।
1: I don't know.

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸਿਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹ ਹਰਨਾਲੇ ਹਰਨਾਲ ਰਹ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਵਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਓ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਓ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਨੋਹੋ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਾਵਣ ਗੁਰੂ ਪਾਣੀ ਪਿਤਾ

ਦਿਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂਰ ਜੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ

ਵਿਸ਼ਵਾਸ ਜੀਉ ਪਿੰਡ ਸਭਤੀ ਤੁਮ ਮਾਤ ਪਿਤਾ ਹਮ ਬਾਰਿਕ ਤੇ ਹਰੀ ਰਪਾ ਮਹਿਸੂਖ ਕੋਈ ਨ ਜਾਣ ਤੁਮਰਾ ਉੱਚੇ ਭਗਵਾਨ ਸਗਲ ਸਮਗਰੀ ਤੁਮਰਾ ਸੂਤਰਤਾ ਤੁਮ ਤੇ ਹੋਏ ਸੋ ਆਗਿਆਕ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਵਾਹਿਗੁਰੂ ਤਿਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕਉ ਬਿਗਨ ਨ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨੋ ਨਿਧਾ ਵੈਤਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਅਗਵਾਹੀ ਦੇਖ ਕੇ ਅਨਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭਚੰਗੀਆਂ ਭਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ਿਓ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਪ੍ਰੇਮੀ ਪਰਿਵਾਰ ਭਾਈ ਗੁਰਮੁਖ ਸਿੰਘ ਜੀ
समूह परिवार वालों अपने बेटे तलविंदर सिंह अते एक जोत कौर दी विआह दी पहली वरेगंढ दी खुशी विच अते भाई अमरिंदर सिंह अते हरमन कौर दी बेटी सबर कौर दे जन्मदिन दी खुशी विच सतगुरु महाराज जीओ समूह होठी परिवार वालों आप जी दी तुरकी बाणी आई तिन सगली चिंत मिटाई जी दा उटासरा लैंदे होए अरदास बेनती जोदड़ी कराउंदे एक श्री अखंड पाठ साहिब प्रारंभ करन दी आग्या बख्शिश करो जी। सतगुरु महाराज जीओ श्री अखंड पाठ साहिब जी दी प्रारंभता नूं मुख रखदिआं होइआं समूह समगरी हाजर है। समूह ही ग्रंथी सिंघां दे सिर ते मेरा भरिआ हथ रखदे होए बाणी दे अखंड जाप आदि तों मद मद तों अंत संपूर्ण निर्विघन भोग पवाउणे जीओ शुद्ध स्पष्ट भै भावनी समेत गुरबाणी पढ़न दा बल उदम बख्शना सेवक परिवार दे बेटियां दे सच्चे पातशाह बच्चियां दे सिर ते मेरा भरिआ हथ रखना पूता माता की आसीस निमख न बिसरहो तुम कहो हर हर सदा भजो जगदीश। समूह परिवार विच सुख शांति नामदान चढ़दियां कला दियां दातां बख्शिश करनियां तिन्नों दिन सेवक परिवार नूं सेवावां करन दा बाणी सरवण करन दा बल उद्दम बख्शना जीओ। गरीब निवाज सच्चे पातशाह जीओ आप जी के हजूर श्री अखंड पाठ साहिब जी दी प्रारंभता दी खुशी नूं मुख रखदिआं होइआं सेवक परिवार वल्लों खजानिया भंडारियां चों अमृतमई कड़ा प्रसाद दी देख सज के हाजर छे पौड़ियां आनंद साहिब जी दे पाठ दी अरदास होइयां सूखम भुल्लां दी माफ़ी बख्शनी करी पाक साल सोच पवित्रा हुण लावहो भोग हर राय सीत प्रसाद साध संगत विच वरते जो छके वाहिगुरू नाम जपे। समूह साध संगत दी हाजरी दर तिल फुल भेटावां प्रवान करनियां जीओ सरबत दा कदम कदम चलिया लेखे लाउणा कृपा करो इस वेले गरीब निवाज सच्चे पातशाह जीओ पावन हुक्मनामे बख्शिश करके श्री अखंड जाप प्रगाश करन दी आग्या बख्शिश करो जी। नानक नाम चढ़दी कला तेरे भाणी सरबत दा

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਸੋ ਕਹੋ ਟਲ ਗੁਰ ਸੇਵੀਐ ਅਹਨੇ।

ਨਾਨਕ ਹੋਸੀ ਪੀਹੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ, ਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋ।

ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਅੱਖ ਨਾਹੀਂ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਪਹਾਵਾ ਵਿਣ ਪਹਾਣੇ ਕੇ ਨਹਾਏ ਕਰੀ। ਜੇ ਤੀਸਰ ਠੋਪਾਈ ਵੇਖਾ ਵਿਣ ਕਰਮਾਂ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ।

ਸੁਣੇ ਐ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ। ਸੁਣੇ ਐ ਦੁਖ ਪਾਪ ਕਾ ਨਾਸ, ਸੁਣੇ ਐ ਈਸ਼ਰ ਬਰਮਾ ਇੰਦ, ਸੁਣੇ ਐ ਮੁਖ ਸਾਲਾ ਹਨੁਮੰਦ, ਸੁਣੇ ਐ ਜੋਗ ਜੁਗਤ ਤਨ ਭੇਦ, ਸੁਣੇ ਐ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ। ਸੁਣੇ ਐ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੂ

ਏਕੋ ਮਨ ਜਾਣੈ ਮਨ ਕੋਇ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਿਸਿਉ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਹਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉਤੀ ਮਾਹੋ ਕਮਣ।

ਨਾ ਕੋਈ ਜਾ ਕਰਤਾ ਸਿਰ ਠੀਕਉ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਗੈ ਗੈ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸਠਾਰ ਹੈ ਕਹਿਣ ਕਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ।

ਸੁਰਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਾ ਹੈ।

ਵਾਹਿ ਕੇਤਿਆ ਦੁਖ ਭੁਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੇਤੀਆ ਮੋਹੇ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸ ਨਵ ਬਖਸੇ ਸਿਫਤ ਸਾਲਾ ਨਾਨਕ ਪਾਤੇ ਸਾਹੀ ਪਾਤੇ ਸਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲਾ ਵਹ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ

ਆਖ ਹੈ ਪੜੇ ਕਰਹਿ ਵਖਿਆਣ, ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ, ਆਖ ਹੈ ਈਸ਼ਵਰ, ਆਖ ਹੈ ਸਿੱਧ, ਆਖ ਹੈ ਕਿਤੇ ਕੀਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖ ਹੈ ਆਖਣ ਪਾਹੇ, ਕਿਤੇ ਕਹਿ ਕਹਿ ਠੁੱਠ ਜਾਹੇ, ਕਿਤੇ ਕੀਤੇ ਹੋਰ ਕਰੇਹੇ, ਤਾਖ ਨ ਸਕਹਿ ਕੇਈ ਕੇ, ਜੇ ਵਡ ਪਹਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਮਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀ ਅੰਨ, ਕਿਤੇ ਗਾਵਣ ਹਾਰੇ, ਗਾਵਹਿ ਤੋਹਨ ਪਾਉਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ।

ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋ

ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ।

ਕੀ ਸੋਧਾ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਓਹੇ ਮਰਹ ਨ ਠੱਗ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਤਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ

ਪਵਨ ਤੁਧ ਨੋ ਚਿਤ ਗੋਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧ ਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਧਾਰ ਨਾਲੇ ਗਾਵਨ ਤੁਧ ਨੋ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੋ ਸਾਧ ਵਿਚਾਰੇ ਗਾਵਨ ਤੁਧ ਨੋ ਜਤੀ ਸਤੀ ਸੰਤੋਖੀ ਗਾਵਨ ਤੁਧ ਨੋ ਵੀਰ ਕਰਾਰੇ ਗਾਵਨ ਤੁਧ ਨੋ ਪੰਡਿਤ ਪੜਨ ਰੱਖੀ ਸਵਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧ ਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਏ ਆਲੇ ਗਾਵਨ ਤੁਧ ਨੋ ਰਤਨੋ ਪਾਏ ਤੇਰੇ ਅੱਠ ਸੌ ਅੱਠ ਤੀਰਥ ਨਾਲੇ ਗਾਵਨ ਤੁਧ ਨੋ ਜੋਧ ਮਹਾਬਲ ਸੂਰਾ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੋ ਗਾਵਨ ਜੋ ਤੁਧ ਪਾਹਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੋ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤੇ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣਾ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀ ਆ ਵਡਿਆਈ ਆ ਤੁਧ ਵੈਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਭੁੱਖੈ ਖਾਈ ਚਲੀਐ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾ

ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨਉ ਕਰੋ ਗੁਰਪਾਸ, ਹਮ ਕੀਰੇ ਕਿਰਮਾ ਸਤਿਗੁਰ ਸਰਣਾਈ। ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵਾ। ਮੋਹ ਕਉ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ। ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹ। ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਾਸੋ। ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ। ਜਾ ਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤੋ ਪਾਏ। ਤਾ ਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡਾਵੈ ਸਹਿ ਕੋਸਾ, ਤਿਸ ਪਾਛਾ ਬਚਰੇ ਸ਼ਰਿਆ। ਤਿਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਆਸਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਹਰ ਅਗਮਾਗਮ ਪਾਰਾ ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ। ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ। ਤੂੰ ਜੀਆਂ ਕਾ ਦਾਤਾਰਾ, ਹਰ ਧਿਆਵ ਹੋ ਸੰਤ ਹੋ ਜੀ। ਸਭ ਦੁੱਖ ਵਿਸਾਰਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਇੱਕੋ ਪੁਰਖ ਸਮਾਣਾ, ਇੱਕ ਦਾਤ ਇੱਕ ਪੇਖਾਰੀ ਜੀ। ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨਾ ਵਰਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਜੀ। ਤੇਰੇ ਕਿਆ ਗੁਣਾਖ ਵਖਾਣਾ, ਜੋ ਸੇਵ ਹੈ ਜੋ ਸੇਵ ਹੈ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ। ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧੰਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਪਰੇ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ। ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰਹਿ ਹਰ ਪੂਜਾ ਜੀ। ਤਪਤਾਪਹਿ ਜਪੈ ਬੇਅੰਤਾ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ। ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ। ਤੁਧ ਜੇਵ ਡਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨੇਹ ਚਲ ਕਰਤਾ ਸੋਈ, ਤੁਧ ਆਪੇ ਭਾਵ ਹੈ।
ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦਾਪੇ ਸ੍ਰਿਸ਼ਟ ਸਭ ਉਪਾਈ ਜੀ ਤੁਦਾਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੋ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦਾਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨਉ ਤੂੰ ਜਾਣਾ ਇਹ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖਾ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਪਹੀਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚੱਲੈ

ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ

ਵਿਸੋਏ ਚਸਿਆ ਘੜੀਆਂ ਪਹਿਰਾ ਸਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੁਰਾਗ ਧਨਾਸਰੀ ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹਹਿ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ

ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋ

ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲ ਹੋ ਹਰਲਾਹਾ ਗੈ ਬਸਨ ਸੋਹੇਲਾ, ਉਧ ਘਟਾ ਦਿਨ ਸੁਰਾਇਣਾ ਰੇ, ਮਨ ਗੁਰਮਿਲ ਕਾਜ ਸੁਵਾਰੇ ਰਹਾਉ। ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ, ਇਹੋ ਰਸ ਕਥ ਕਥਾ ਤਿੰਨ ਜਾਨੀ। ਜਾ ਕਉ ਆਏ ਸੋਈ ਬੇਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ, ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾ

ਨਾਉ ਸੁਲਤਾਨ ਹੋਵਾ ਮੇਲ ਲਸਕਰ ਰਤ ਮੇਲ ਲਸਕਰ ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕ ਸਭ ਵਾਉ ਮਤ ਦੇਖ ਭੂਲਾ ਵਿਸਰਾ ਤੇਰਾ ਚਿਤਨਾਵੈ ਨਾਉ ਸ੍ਰੀ ਰਾਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਅਣ ਅਪਿਆਉ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨਾ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡੇ ਆਖਾਂ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣਾ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਕੁਸਾ ਕਟੀਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆ ਭਸਮ ਛੇਤੀ ਰਲ ਜਾਉ ਪੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡੇ ਆਖਾਂ ਨਾਉ ਪੰਖੀ ਹੋਏ ਕਹਿ ਜੇ ਭਵਾ ਸਹਿ ਸਮਾਨੀ ਜਾਓ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆ ਨਾ ਖਾਉ ਪੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡਾ ਅੱਖਾਂ ਨਾਉ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚੈ ਭਾਉ ਮਸੂ ਤੋਟ ਨਾ ਵਈ ਲੇਖਣ ਪਾਉਣ ਚਲਾਉ ਪੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡਾ ਅੱਖਾਂ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਓ ਲੇਖੈ ਵਾਟ ਚਲਾਈਆ ਲੇਖੈ ਸੁਣ ਵੇਖਾਓ ਲੇਖੈ ਸਾਹ ਲਵਾਈ ਹੈ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾ

ਕਾਲ ਜਿੱਥੇ ਬਹਿ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨਾ ਹੈ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਏ ਕੀਮਤ ਕਿਨਾ ਨਾ ਪਾਈ ਆ ਕਹਿਣ ਨਾ ਵੱਡਾ

ਰੀਸ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਜ਼ਰ ਤੇਰੀ ਬਖਸ਼ੀਸ। ਸ੍ਰੀ ਰਾਗ ਮਹਲਾ ਪਹਿਲਾ ਲੱਭ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਾਸ ਕਾਸਾ

ਨਾ ਹੁੰਦੇ ਡਿੱਠੇ ਖੇਹੇ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹੇ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ। ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਛੱਤੀ ਅਹ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿਤ ਖਾਧਾ ਤਨ ਪੀੜੀ ਐ ਮਨ ਮਹਿ ਚੱਲੈ ਵਿਕਾਰ। ਰਹਾਉ ਰਤਾ ਪਹਿਨਣ ਮਨ ਰਤਾ ਸੁਪੇਦੀ ਸਤ ਦਾਨ। ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ। ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ। ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਜਿਤ ਪੈਦਾ ਤਨ ਪੀੜੀ ਐ ਮਨ ਮਹਿ ਚੱਲੈ ਵਿਕਾਰ। ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਤਰਕ ਸਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ। ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜ੍ਹਨ ਨਾ ਖੁਸ਼ੀ ਖੁਆਰ। ਜਿਤ ਚੜ੍ਹਿਆ ਤਨ ਪੀੜੀ ਐ ਮਨ ਮਹਿ ਚੱਲੈ ਵਿਕਾਰ। ਰਹਾਉ ਘਰ ਮੰਦ

ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤਾ ਤਨ ਪੀੜੀ ਐ, ਮਨ ਮਹਿ ਚੱਲੈ ਵਿਕਾਰ ਰਹਾਉ। ਸ੍ਰੀ ਰਾਗ ਮਹਲਾ ਪਹਿਲਾ, ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰਵਾਸ ਤਨ ਸਾਸ, ਅੱਠ ਸੱਠ ਤੀਰਥ ਕਾ ਮੁੱਖ ਟਿੱਕਾ, ਤਿਤ

ਹੋਵੈ ਸਿੱਧ ਸੁਮਾਰ। ਜਾ ਪਤ ਲੇਖ ਨਾ ਪਵੈ ਸਭਾ ਪੂਜ ਖੁਆਰ, ਜਿਨ ਕਉ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਇ। ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ, ਨਾ ਉਹ ਪੂਜੀਐ ਨਾ ਉਹ ਮੰਨੀਐ, ਅਖੰਡ ਸਦਾ ਸੱਚ ਸੋਏ। ਖੇਹੂ ਖੇਹੇ ਰਲਾਈਐ ਤਾ ਜੀਓ ਕਿਹਾ ਹੋਏ, ਜਲੀਆ ਸਭ ਸਿਆਣ ਪਾ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰਿਆ ਦਰ ਗਇਆ ਕਿਆ ਹੋਏ। ਸ੍ਰੀ ਰਾਗ ਮਹੱਲਾ ਪਹਿਲਾ, ਗੁਣਵੰਤੀ ਗੁਣਵੀਥਰਾ ਗੁਣਵੰਤੀ ਝੂਹਰਾ ਜੇ

ਪੂਰਾ ਤਖ਼ਤ ਡੋਲ, ਗੁਰਮੁਖ ਪੂਰਾ ਜੇ ਕਰੇ ਪਾਈਐ ਸੱਚ ਤੋਲ ਰਹਾਉ। ਰੱਬ ਹਰ ਮੰਦਰ ਸੋਹਣਾ, ਤਿਸ ਮਹਿ ਮਾਣਕ ਲਾਲ, ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਵੀ ਸਾਲ, ਬਿਨ ਪੌੜੀ ਗੜ ਕਿਉ ਚੜੋ, ਗੁਰ ਹਰ ਧਿਆਨ ਨਿਹਾਲ। ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਓ, ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰੀਆਓ। ਜੇ ਤਿਸ ਭਾਵੈ ਉਜਲੀ, ਸਤ ਸਰ ਨਾਵਣ ਜਾਓ। ਪੂਰੋ ਪੂਰੋ ਆਖੀਐ, ਪੂਰਾ ਤਖ਼ਤ ਨਿਵਾਸ, ਪੂਰਾ ਥਾਨ ਸੁਹਾਵਣਾ, ਪੂਰਾ ਆਸ ਨਿਰਾਸ। ਨਾਨਕ ਪੂਰਾ ਜੇ ਮਿਲੈ, ਕਿਉ ਘਾਟੈ ਗੁਣ ਤਾਸ, ਸ੍ਰੀ ਰਾਗ ਮਹਲਾ ਪਹਿਲਾ। ਆਵ ਹੋ ਭੈਣੇ ਗਲ ਮਿਲਹੈ, ਅੰਕ ਸੇ ਲੜੀਆ, ਮਿਲਕਾ ਕਰਹੈ ਕਹਾਣੀਆ, ਸਮਰੱਥ ਕੰਤ ਕੀਆ। ਸਾਚੇ ਸਾਹਿਬ ਸਭ ਗੁਣ, ਔਗੁਣ ਸਭ ਅਸਾਹ, ਕਰਤਾ ਸਭ ਕੋ ਤੇਰਾ ਜੋਰ, ਏਕ ਸ਼ਬਦ ਬੀਚਾਰੀ ਐ, ਜਾ ਤੂ ਤਾ ਕਿਆ ਹੋਰ ਰਹਾਉ। ਜਾਏ ਪੁੱਛੋ ਹੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸੀਗਾਰੀ ਆ, ਮਿੱਠਾ ਬੋਲਣੀ, ਪਿਰ ਰੀ ਸਾਲੂ ਤਾ ਮਿਲੈ, ਜਾ ਗੁਰ ਕਾ ਸ਼ਬਦ ਸੁਣੀ। ਕੇਤੀ ਆ ਤੇਰੀ ਆ ਕੁਦਰਤੀ, ਕੇਵਡ ਤੇਰੀ ਦਾਤ, ਕੇਤੇ ਤੇਰੇ ਜੀ ਅਜੰਤ, ਸਿਫਤ ਕਰਹਿ ਦਿਨ ਰਾਤ। ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ, ਸੱਚ ਮਿਲੈ ਸੱਚ ਉਪਜੈ, ਸੱਚ ਮਹਿ ਸੱਚ ਸਮਾਏ। ਸੁਰਤ ਹੋਵੈ ਪਤ ਉਗਵੈ, ਗੁਰਬਚਨੀ ਭਉ ਖਾਏ, ਨਾਨਕ ਸੱਚਾ ਪਾਤ ਸਾਹੋ, ਆਪੇ ਲਏ ਮਿਲਾਏ। ਸ੍ਰੀ ਰਾਗ ਮਹਲਾ ਪਹਿਲਾ, ਭਲੀ ਸਰੀ ਜੇ ਉਬਰੀ, ਹਉਮੈ ਮੁਈ ਕਰਾਹੋ। ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਵੇਸਾਹੋ, ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹੋ। ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉ ਥੀਐ, ਗੁਰਮੁਖ ਸ਼ਬਦ ਸਮਾਏ ਰਹਾਉ। ਕੇਤਾ ਆਖਣ ਆਖੀਐ, ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ, ਦਾਤਾ ਏਕੋ ਸੋਏ। ਜਿਸ ਕੇ ਜੀ ਪ੍ਰਾਣ ਹੈ, ਮਨ ਵਸਿਆ ਸੁਖ ਹੋਏ, ਜਗ ਸੁਪਨਾ ਬਾਜੀ ਬਣੀ, ਖਿਨ ਮਹਿ ਖੇਲ ਖਿਲਾਏ, ਸੰਜੋਗੀ ਮਿਲੇ ਕਿਸੇ, ਵਿਜੋਗੀ ਉੱਠ ਜਾਏ। ਜੋ ਤਿਸ ਭਾਣਾ ਸੋ ਥੀਐ, ਵਰਨਾ ਕਰਨਾ ਜਾਏ। ਗੁਰਮੁਖ ਵਸਤ ਵੇ ਸਾਹੀ ਐ, ਸੱਚ ਵੱਖਰ ਸੱਚ ਰਾਸ, ਜਿਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ, ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹੱਲ ਪਹਿਲਾ, ਧਾਤ ਮਿਲੈ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ। ਲਾਲ ਗੁਲਾਲ ਗਹਿਬਰਾ, ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਆ, ਹਰ ਜਪੇ ਕੈ ਪਾਏ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ, ਮੁਕਤ ਪਦਾਰਥ ਧੇਣ ਰਹਾਉ। ਉੱਚੋ ਥਾਨ ਸੁਹਾਵਣਾ, ਉੱਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਐ, ਦਰ ਕਰ ਮਹਿਲ ਪਿਆਰ। ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ, ਤ੍ਰਿਵਿਧ ਕਰਮ ਕਮਾਈਐ, ਹੈ ਆਸੰਦੇਸਾ ਹੋਏ। ਕਿਉ ਗੁਰ ਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲਿਆ ਸੁਖ ਹੋਏ, ਨਿਜ ਕਰ ਮਹਿਲ ਪਛਾਣੀਐ, ਨਦਰ ਕਰੇ ਮਲ ਧੋਏ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉ ਘਰ ਵਾਸ, ਏਕੋ ਸ਼ਬਦ ਵਿਚਾਰੀਐ, ਵਰ ਤਿਆਗੈ ਆਸ, ਨਾਨਕ ਦੇਖ ਦਿਖਾਈਐ, ਹਉ ਸਦ ਬਲਿਹਾਰਾ ਜਾਸ। ਸ੍ਰੀ ਰਾਗ ਮਹਲਾ ਪਹਿਲਾ, ਤ੍ਰਿਗ ਜੀਵਨ ਦੁਹਾਗਣੀ, ਮੁੱਠੀ ਦੂਜੈ ਪਾਏ, ਕਲਰ ਕੇਰੀ ਕੰਧ ਜਾਓ, ਅਹਿਨਿਸ ਕਿਰ ਟਹਿ ਪਾਏ। ਬਿਨ ਸ਼ਬਦ ਸੁਖ ਨਾ ਥੀਐ, ਪਿਰ ਬਿਨ ਦੁਖ ਨਾ ਜਾਏ, ਮੁੰਦੇ ਪਿਰ ਬਿਨ ਕਿਆ ਸੀਗਾਰ, ਦਰ ਘਰ ਢੋਈ ਨਾ ਲਹਿ, ਦਰਗਹਿ ਝੂਠ ਖੁਆਰ ਰਹਾਉ। ਆਪ ਸੁਜਾਨ ਨ ਭੁੱਲਈ, ਸੱਚਾ ਵੱਡ ਕਿਰਸਾਨ, ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ। ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨੀਸਾਨ, ਗੁਰ ਕਉ ਜਾਣ ਨ ਜਾਣਈ, ਕਿਆ ਤਿਸ ਚੱਜ ਚਾਰ। ਅੰਧਲੈ ਨਾਮ ਵਿਸਾਰਿਆ, ਮਨਮੁਖ ਅੰਧ ਗੁਬਾਰ, ਆਵਣ ਜਾਣ ਨ ਚੁੱਕਈ, ਮਰ ਜਨਮੈ ਹੋਏ ਖੁਆਰ।
ਚੰਦਨ ਮੋਲ ਅਣਾਇਆ, ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬਹੁ ਘਣਾ, ਪਾਨਾ ਨਾਲ ਕਪੂਰ। ਜੇ ਧਨ ਕੰਤ ਨਾ ਭਾਵਈ, ਤਾਂ ਸਭ ਅਡੰਬਰ ਕੂੜ, ਸਭ ਰਸ ਭੋਗਣ ਬਾਦ ਹੈ, ਸਭ ਸੀਗਾਰ ਵਿਕਾਰ। ਜਬ ਲਗ ਸ਼ਬਦ ਨਾ ਭੇਦੀ ਹੈ, ਕਿਉ ਸੋ ਹੈ ਗੁਰਦੁਆਰ, ਨਾਨਕ ਧਨ ਸੁਹਾਗਣੀ, ਜਿਨ ਸਹ ਨਾਲ ਪਿਆਰ। ਸ੍ਰੀ ਰਾਗ ਮਹਲਾ ਪਹਿਲਾ, ਸੁਣੀ ਦੇਹ ਡਰਾਵਣੀ, ਜਾ ਜੀਓ ਵਿੱਚ ਹੋ ਜਾਏ, ਪਾਹੇ ਬੁਲੰਦੀ ਵਿੱਜ ਵੀ, ਧੂਓ ਨਾਨਕ ਸਿਓ ਕਾਇ। ਪੰਚੇ ਰੁਨੇ ਦੁੱਖ ਭਰੇ, ਬਿਨਸੇ ਦੂਜੈ ਪਾਏ, ਮੂੜੇ ਰਾਮ ਜਪੋ ਗੁਣ ਸਾਰ, ਹਉਮੈ ਮਮਤਾ ਮੋਹਣੀ, ਸਭ ਮੁੱਠੀ ਅਹੰਕਾਰ ਰਹਾਉ। ਜਿਨੀ ਨਾਮ ਵਿਸਾਰਿਆ, ਦੂਜੀ ਕਾਰ ਅਲੱਗ, ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ, ਗੁਰ ਰਾਖੇ ਸੇ ਉੱਭਰੇ ਹੋਰ।

ਹੋਦ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰਹੋਦ ਸੱਚੀ ਕਰ ਸੱਚ ਮਿਲੈ ਗੁਰਮਤਿ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਭਏ ਕੂਰ ਵਜਾਵੈ ਤੂਰ ਬਿਨ ਸ਼ਬਦ ਪਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਓ ਭੈ ਸਚ ਰਾਤੀ ਦੇਹ ਹੋਰੀ ਜਿਹਵਾ ਸਚ ਸੁਆਉ ਸੱਚੀ ਨਦਰ ਨਿਹਾਲੀਐ ਬਹੁੜ ਨ ਪਾਵੈ ਤਾਉ ਸੱਚ ਏਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਤੇਰੇ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤੇ ਸਮਾਹੇ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵੀਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵ ਹੈ ਇੱਕ ਜਾਵ ਹੀ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੂਢੀਐ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉ ਤਰੀਐ ਸੁਖ ਹੋਏ ਜਿਉ ਭਾਵੈ ਤਿਉ ਰਾਖ ਤੂੰ ਮੈਂ ਵਰਨਾ ਦੂਜਾ ਕੋਏ ਰਹਾਉ ਆਗੈ ਦੇਖੋ ਡੋ ਜਲੈ ਪਾਛੈ ਹਰਿਉ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵ ਹੀ ਸੱਚੈ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਮਲਾ ਕਦੇ ਨਾ ਵਿਸਾਰੇ ਓ

ਜਿਨ ਇਹੋ ਜਗ ਤੋ ਪਾਇਆ ਤ੍ਰਿਭਵਨ ਕਰ ਆਕਾਰ, ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਧ ਗੁਬਾਰ, ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤਿ ਸਾਰ। ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾਬਾਸ, ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ। ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ, ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ ਤਬ ਲੱਗ ਇਹੋ ਤਨ ਦੇਹ, ਬਿਨ ਗੁਣ ਕਾਮਨਾ ਆਵਈ ਟਹਿ ਟੇਰੀ ਤਨ ਖੇਹ। ਮੇਰੇ ਮਨ ਲੈ ਲਾਹ ਕਰ ਜਾਹੇ, ਗੁਰਮੁਖ ਨਾਮ ਸਲਾਹੀ ਹੈ ਹੁਮੈ ਨਿਵਰੀ ਪਾਹੇ ਰਹਾਉ। ਸੁਣ ਸੁਣ ਗੰਡਣ ਗੰਢੀ ਹੈ ਲਿਖ ਪੜ ਬੁੱਝ ਹੈ ਭਾਰ, ਤ੍ਰਿਸ਼ਨਾ ਹਿਨ ਸਗਲੀ ਹੁਮੈ ਰੋਗ ਵਿਕਾਰ। ਓਹੋ ਵੇ ਪਰਵਾਹੋ ਅਤੋਲਵਾ ਗੁਰਮਤਿ ਕੀਮਤ ਸਾਰ, ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ। ਬਿਨ ਸੰਗਤ ਸਾਧਨਾ ਧਰਾਪੀ ਆ, ਬਿਨ ਨਾਵੈ ਦੁਖ ਸੰਤਾਪ, ਹਰ ਜਪ ਜੀ ਅਰੇ ਛੁੱਟੀ ਐ ਗੁਰਮੁਖ ਚੀਨੈ ਆਪ। ਤਨ ਮਨ ਗੁਰ ਪਹਿ ਵੇਚਿਆ ਮਨ ਦੀ ਆ ਸਿਰ ਨਾਲ, ਤੇਰੇ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ। ਸ੍ਰੀ ਰਾਗ ਮਹੱਲਾ ਪਹਿਲਾ, ਮਰਨਾ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆ ਪ੍ਰਤਪਾਲਹੀ ਲੇਖੈ ਸਾਸ ਗਿਰਾਸ। ਅੰਤਰ ਗੁਰਮੁਖ ਤੂੰ ਵਸ ਹੈ ਜੋ ਭਾਵੈ ਤਿਉ ਨਿਰਜਾਸ, ਜੀ ਅਰੇ ਰਾਮ ਜਪਤ ਮਨਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ। ਅੰਤਰ ਕੀ ਗਤ ਜਾਣੀ ਹੈ ਗੁਰਮਿਲੀਐ ਸੰਕੋਤਾਰ, ਮੋਇਆ ਜਿਤ ਘਰ ਜਾਈਐ ਜੀਵ ਦਿਆ ਮਰ ਮਾਰ, ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ। ਅਨਹਦ ਬਾਣੀ ਪਾਈਐ ਤਹਿ ਹੁਮੈ ਹੋਏ ਬਿਨਾ, ਸਤਿਗੁਰ ਸੇਵਾ ਸਤਿਗੁਰ ਸੇਵੇ ਆਪਣਾ ਹੋ ਸਤਿਗੁਰ ਬਾਣਾ ਤਾਸ। ਖੜ ਦਰਗਹ ਪੈਨਾਈਐ ਮੁਖ ਹਰ ਨਾਮ ਨਿਵਾਸ, ਜਹ ਦੇਖਾ ਤਹਿ ਰਵ ਰਹੇ ਸਿੱਧ ਸ਼ਕਤੀ ਕਾ ਮੇਲ, ਤ੍ਰਿਹੋ ਗੁਣਾ ਬੰਦੀ ਦੇ ਹੋਰੀ ਜੋ ਆਇਆ ਜਗ ਸੋ ਖੇਲ। ਵਿਜੋਗੀ ਦੁੱਖ ਵਿਛੋੜੇ ਮਨ ਮੁਖ ਲਹ ਨ ਮੇਲ, ਮਨ ਬੈ ਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ, ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ। ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ। ਇਹੋ ਮਨੋ ਮੂਰਖ ਲੋਭੀ ਆ ਲੋਭੇ ਲੱਗਾ ਲੋਭਾਨ, ਸ਼ਬਦ ਨ ਭੀਜੈ ਸਾਕਤਾ ਦੁਰਮਤਿ ਆਵਨ ਜਾਨ, ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ। ਮਨ ਰੇ ਹਉਮੈ ਛੋਟ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹ ਮਾਨ ਰਹਾਉ। ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਨ, ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ। ਨਿਤ ਅਹਿਨ ਸਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ, ਕੂਕਰ ਕੂੜ ਕਮਾਈ ਹੈ ਗੁਰ ਨਿੰਦਾ ਪਚੈ ਪਚਾਨ, ਭਰਮੇ ਭੂਲਾ ਦੁੱਖ ਘਣੋ ਜਮ ਮਾਰ ਕਰੈ ਖੁੱਲ ਹਾਨ। ਮਨ ਮੁਖ ਸੁਖ ਨਾ ਪਾਈ ਹੈ ਗੁਰਮੁਖ ਸੁਖ ਸੁਭਾਨ, ਐਥੈ ਧੰਦ ਪਿਟਾਈ ਹੈ ਸੱਚ ਲਿਖਤ ਪ੍ਰਵਾਨ, ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ, ਨਾਨਕ ਨਾਮ ਨ ਵਿਸਰੈ ਕਰਮ ਸੱਚਾ ਨਿਸ਼ਾਨ। ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ, ਕਿਉ ਦਰਗਹਿ ਪਤ ਪਾਈ ਹੈ ਜਾ ਹਰ ਨ ਵਸੈ ਮਨ ਮਾਹੇ, ਗੁਰ ਮਿਲਿਆ ਸੁਖ ਪਾਈਐ ਗਨ ਮਰੈ ਗੁਣ ਮਾਹੇ। ਮਨ ਰੇ ਅਹਿਨ ਸਾਰ ਗੁਣ ਸਾਰ, ਜਿਨ ਖਿਨ ਪਲ ਨਾਮ ਨ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ। ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਯੋਗ, ਹਿੰਸਾ ਹੁਮੈ ਗਤ ਗਏ ਨਾਹੀ ਸਹਿਸਾ ਸੋਗ, ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ, ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ,
ਤਿਸ ਸਿਓ ਨੇਹੁ ਨਾ ਕੀਜਈ ਜੋ ਦੀਸੈ ਚੱਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਾਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵੈ ਦਰਗਹਿ ਜਾਇ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪ ਹੋ ਪਿਆਰਿਆ ਗੁਰਮਤਲੇ ਹਰ ਬੋਲਾ ਮਨ ਸੱਚ ਕਸਵਟੀ ਲਾਈ ਐ ਤੁਲੀ ਐ ਪੂਰੈ ਤੋਲ ਕੀਮਤ ਕਿਨੈ ਨਾ ਪਾਈ ਐ ਰਿਦ ਮਾਣਕ ਮੋਲ ਮੋਲ ਭਾਈ ਰੇ ਹਰ ਹੀਰਾ ਗੁਰਮਾਹਿ ਸਤਸੰਗਤ ਸਤ ਗੁਰ ਪਾਈ ਐ ਹਿਨਸ ਸ਼ਬਦ ਸਲਾਹਿ ਰਹਾਉ ਸੱਚ ਵੱਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜੋ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲਗਈ ਇਉ ਭਉ ਜਲ ਤਰੈ ਤਰਾਸ ਗੁਰਮੁਖ ਕੂੜ ਨ ਪਾਵਈ ਸੱਚ ਰਤੇ ਸੱਚ ਪਾਏ ਸਾਕਤ ਸੱਚ ਨ ਪਾਵਈ ਕੂੜੈ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਏ ਮਨ ਮਹਿ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਨਾ ਸੱਚ ਵੱਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹਲਾ ਪਹਿਲਾ ਭਰਮੇ ਪਾਹੇ ਨ ਵਿਜਵੈ ਜੇ ਭਵੈ ਦਿਸੰਤਰ ਦੇਸ ਅੰਤਰ ਮਹਿਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਗਿਆ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤਸੰਗਤ ਹਰ ਪਾਈਐ ਗੁਰਮੁਖ ਹਰ ਲਿਵਲਾਏ ਆਪ ਗਇਆ ਸੁਖ ਪਾਇਆ ਮਿਲ ਸਲਲ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤਿਓ ਸੋ ਔਗੁਣ ਆਵੈ ਜਾਏ ਜਿਸ ਸਤਿਗੁਰ ਪੁਰਖ ਨ ਭੇਟਿਓ ਸੋ ਭਉਜਲ ਪਚੈ ਪਚਾਏ ਉਹ ਮਾਣਕ ਜੀਉ ਨਿਰਮੋਲ ਹੈ ਉਹ ਕੌਡੀ ਬਦਲੈ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਣ ਗੁਰ ਮਿਲ ਭਉਜਲ ਲੰਘੀਐ ਦਰਗਹਿ ਪਤ ਪ੍ਰਵਾਣ ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸ਼ਬਦ ਨਿਸ਼ਾਨ ਸ੍ਰੀ ਰਾਗ ਮਹਲਾ ਪਹਿਲਾ ਵਣਜ ਕਰਹੋ ਵਣਜਾਰੇ ਹੋ ਵੱਖਰ ਲੇਹੋ ਸਮਾਲ ਤੈਸੀ ਵਸਤ ਵੇਸਾਹੀ ਹੈ ਜੈਸੀ ਨਿਬਹਿ ਨਾਲ ਅੱਗੇ ਸਾਹੂ ਸੁਜਾਣ ਹੈ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲਹੋ ਸੋਹ ਦੇਖੈ ਪਤੀ ਆਏ ਰਹਾਉ ਜਿਨ੍ਹਾਂ ਰਾਸ ਨਾ ਸੱਚ ਹੈ ਕਿਉ ਤਿਨ੍ਹਾਂ ਸੁਖ ਹੋਏ ਖੋਟਾ ਵਣਜ ਵਣਜਿਆ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਾਂ ਦੂਖ ਕਣਹੁ ਨਿਤ ਰੋਏ ਖੋਟੇ ਪੋਤਾ ਨਾ ਪਵਹੈ ਤਿਨ ਹਰ ਗੁਰ ਦਰਸਨਾ ਹੋਏ ਖੋਟੇ ਜਾਤ ਨ ਪਤ ਹੈ ਖੋਟ ਨ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਇਆ ਪਤ ਖੋਏ ਨਾਨਕ ਮਨ ਸਮਝਾਈ ਹੈ ਗੁਰ ਕਾ ਸ਼ਬਦ ਸਲਾ ਸਾਲਾ ਰਾਮ ਨਾਮ ਰੰਗ ਰਤਿਆ ਭਾਰ ਨ ਭਰਮ ਤਿਨਾਹਾ ਹਰ ਜਪ ਲਾਹਾ ਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ ਧਨ ਜੋ ਬਨਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਾਓ ਢਲ ਢੁਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋ ਬਨ ਨੋ ਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਹੰਪੀ ਵੰਜਾਂ ਡੁੰਮਣੀ ਰੋਵਾਂ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵਹ ਸਹੁਰਾ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈਐ ਜਾਣ ਵਿਰਤੀ ਸਾਨਾ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬਾਨਾ ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ

ਕੀਤੀ। ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲ ਡਾ ਪਾਉ ਸਾਰਿੰਗ ਪਾਣੀ ਮਨ ਕਿਰਸਾਨ ਹਰ ਰਿਦਾ ਜਮਾਏ ਲੈ ਓ ਪਾਵਸ ਪਦ ਨਿਰਬਾਣੀ ਕਾਹੇ ਗਰਭ ਸਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਤਰ ਮਾਤਾ ਤੇਰੇ ਹੋਹੇ ਨੰਤ ਸਖਾਇਆ ਰਹਾਉ ਦੇਖਾ ਬੇਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਿਆਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਬਿਗਸੈ ਮਦਾ ਸੁਰਮਾਈ।

الله.

0: ਚੱਲਿਆ। ਰੋਏ ਰਸਨਾ ਹਜ਼ਰਤ ਰੱਖਿਆ ਸਹਿ ਸੁਭਾਈ, ਗੁਰ ਕਿਰਪਾ ਤੇ ਸਚ ਸਮਾਏ, ਸਾਚੇ ਰਾਤੀ ਗੁਰ ਸ਼ਬਦ ਵਿਚਾਰ।
1: ਅੰਮ੍ਰਿਤ ਪੀਵੈ ਨਿਰਮਲ ਧਾਰ, ਨਾਮ ਸਮਾਵੈ ਜੋ ਭਾਂਡਾ ਹੋਏ, ਹੁੰਦੇ ਭਾਂਡੇ ਟਿਕੈ ਨਾ ਕੋਏ। ਗੁਰ ਸ਼ਬਦ ਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੌੜੀ ਗੁਆਰੀ ਮਹੱਲਾ ਤੀਜਾ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਹਉ ਮੈਂ ਵਿੱਚ ਗਾਵੈ ਬਿਰਥਾ ਜਾਏ, ਗਾਵੈ ਗਾਵੈ ਜੇ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹੇ ਜੇ ਸਤਿਗੁਰੂ ਭਾਵੈ, ਮਨ ਤਨ ਰਾਤਾ ਨਾਮ ਸਮਾਹ ਸੁਹਾਵੈ ਰਹਾਉ। ਇੱਕ ਗਾਵੈ ਇੱਕ ਭਗਤ ਕਰੇ, ਨਾਮ ਨਾ ਪਾਵੈ ਬਿਨ ਅਸਨੇ। ਸੱਚੀ ਭਗਤੀ ਗੁਰ ਸ਼ਬਦ ਪਿਆਰ, ਆਪਣਾ ਪਿਰ ਰਾਖਿਆ ਸਦਾ ਉਰਧਾਰ। ਭਗਤ ਕਰੈ ਮੂਰਖ ਆਪ ਜਣਾਵੈ, ਨੱਚ ਨੱਚ ਟਪੈ ਬਹੁਤ ਦੁੱਖ ਪਾਵੈ, ਨੱਚਿਆ ਟਪਿਆ ਭਗਤ ਨਾ ਹੋਏ। ਸ਼ਬਦ ਮਰੇ ਭਗਤ ਪਾਏ ਜਨ ਸੋਏ, ਭਗਤ ਵਛਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਨਾਨਕ ਬਖਸ਼ੇ ਨਾਮ ਪਛਾਣੈ। ਗੋੜੀ ਗੁਆਰੀ ਮਹੱਲਾ ਤੀਜਾ, ਮਨ ਮਾਰੇ ਤਾਹ ਤੁਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਜੈ ਜਨ ਸੋਏ। ਜਿਸਨੂੰ ਬਖਸ਼ੇ ਦੇ ਵਿੜਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ। ਗੁਰਮੁਖ ਕਰਨੀ ਕਾਰ ਕ੍ਰਮ ਆਵੈ, ਤਾਂ ਇਸ ਮਨ ਕੋਈ ਸੋਝੀ ਪਾਵੈ। ਮਨ ਮੈਂ ਮਤ ਮੈਂ ਗੁਲਮਿਕ ਦਾਰਾ, ਗੁਰ ਅੰਕ ਸਮਾਰ ਜਵਾਲਣ ਹਾਰਾ। ਮਨ ਅਸਾਧ ਸਾਧੈ ਜਨ ਕੋਏ, ਅਚਰ ਚੈ ਤਰੇ ਚਰੇ ਤਾਂ ਨਿਰਮਲ ਹੋਏ। ਗੁਰਮੁਖੇ ਮਨ ਲਿਆ ਸਵਾਰ, ਹਉ ਮੈਂ ਵਿੱਚੋਂ ਤਜੇ ਵਿਕਾਰ। ਜੋ ਤੁਰ ਰਾਖਿਅਨ ਮੇਲ ਮਿਲਾਏ, ਕਜਰ ਵਿਛੜੈ ਸਭ ਸਮਾਏ। ਆਪਣੀ ਕਲਾਇਆ ਪੀ ਜਾਣੇ, ਨਾਨੂੰ ਗੁਰਮੁਖ ਨਾਮ ਪਛਾਣੇ। ਗੌੜੀ ਗੁਆਰੀ ਮਹੱਲਾ ਤੀਜਾ, ਹਉ ਮੈਂ ਵਿੱਚ ਸਭ ਜਗ ਬੌਰਾ, ਨਾ ਦੂਜੇ ਪਾਏ ਪਰਮ ਪਲਾਨਾ। ਬਹੁ ਚਿੰਤਾ ਚਿਤਵੇ ਆਪ ਨਾ ਪਛਾਣਾ, ਧੰਦਾ ਕਰਤਿਆ ਅਨ ਦਿਨ ਵਿਹਾਨਾ। ਹਿਰਦੈ ਰਾਮ ਰਮੋ ਮੇਰੇ ਭਾਏ, ਗੁਰਮੁ ਰਸਨਾ ਹਰ ਰਸਨ ਰਸਾਏ ਰਹਾਉ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਬਿਦਾਤਾ। ਜੋ ਜਨ ਸੱਚੇ ਸੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ। ਨਾਮ ਨਵਨਿਤ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੈ ਮਨ ਆਏ। ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ, ਅੰਤਰ ਵਸੈ ਨਾ ਲਾਗਿਆ ਜਮ ਪੀਰ। ਹਾਫੀ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇਰੀ ਮਹੱਲਾ ਤੀਜਾ, ਸੋ ਕਿਉਂ ਵਿਸਰੇ ਜਿਸ ਕੇ ਜੀ ਪਰਾਨਾ, ਸੋ ਕਿਉਂ ਵਿਸਰੇ ਸਮਾਏ ਸਮਾਨਾ। ਜਿਤ ਸੇਵੈ ਦਰਗੈ ਪਤ ਪਰਵਾਨਾ, ਹਰ ਕੇ ਨਾਮ ਵਿਟੋਂ ਬਲ ਜਾਉ। ਤੂੰ ਵਿਸਰੈ ਤਦ ਹੀ ਮਰ ਜਾਉ ਰਹਾਉ, ਤਿੰਨ ਤੂੰ ਵਿਸਰੈ ਜੇ ਤੁਦੇ ਆਪ ਭੁਲਾਏ, ਤਿੰਨ ਤੂੰ ਵਿਸਰੈ ਦੇਜੂ ਜੇ ਦੂਜੈ ਭਾਏ। ਮਨਮੁਖ ਗਿਆਨੀ ਜੋ ਨੀ ਪਾਏ, ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ। ਗੁਰਮ